0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਆ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਵੀਰਵਾਰ ਦਾ, ਤਾਰੀਖ ਹੋ ਚੁੱਕੀ ਹੈ 11 June 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰੁੰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04397997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਦੇ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ। ਪਹਿਲੀ ਰਿਪੋਰਟ ਵਿੱਚ ਗੱਲ ਕਰਾਂਗੇ ਟੈਕਸ ਟਾਈਮ ਦੀ, ਕਿਉਂਕਿ ਆ ਚੁੱਕਿਆ ਹੈ ਜੀ ਐਂਡ ਆਫ ਫਾਈਨੈਂਸ਼ੀਅਲ ਈਅਰ 2025-2026। ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲਬਾਤ ਹਾਈਪਰ ਟੈਂਸ਼ਨ ਬਾਰੇ, ਕਿਸ ਦੇ ਕਾਰਨ ਕੀ ਨੇ, ਪਛਾਣ ਦੇ ਤਰੀਕੇ ਕੀ ਹਨ ਅਤੇ ਕੀ ਇਲਾਜ ਹੈ ਇਹ ਦੱਸਾਂਗੇ। ਫਿਰ ਇਸ ਤੋਂ ਬਾਅਦ ਚਰਚਾ ਕਰਾਂਗੇ ਆਸਟ੍ਰੇਲੀਆ ਵਿੱਚ ਦੁਬਾਰਾ ਤੋਂ ਈਵੀਜ਼ ਦੀ ਵੱਧਦੀ ਲੋਕਪ੍ਰਿਯਤਾ ਬਾਰੇ, ਯਾਨੀ ਕਿ ਇਲੈਕਟ੍ਰਿਕ ਵਹੀਕਲਸ। ਰਿਪੋਰਟ ਦੇ ਵਿੱਚ ਜਾਣਾਂਗੇ ਈਵੀ ਦੀ ਕੀਮਤ, ਬਚਤ, ਚਾਰਜਿੰਗ, ਰੇਂਜ ਅਤੇ ਸੈਕਿੰਡ ਹੈਂਡ ਮਾਰਕੀਟ ਨਾਲ ਜੁੜੀਆਂ ਅਹਿਮ ਗੱਲਾਂ। ਨਾਲ ਦੀ ਨਾਲ ਸ਼ੋਅ ਵਿੱਚ ਚਲਾਵਾਂਗੇ ਪੰਜਾਬੀ ਗਾਣੇ ਵੀ, ਅਤੇ ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 04397997 ਤੇ ਆਪਣੇ ਨਾਮ ਦੇ ਨਾਲ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖ਼ਬਰਾਂ ਵੱਲ।

SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 11 ਜੂਨ 2026 ਦਿਨ ਵੀਰਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਮੱਧ ਪੂਰਬ ਦੇ ਵਿੱਚ ਦੁਬਾਰਾ ਸ਼ੁਰੂ ਹੋਈ ਜੰਗ ਦੇ ਮੱਦੇਨਜ਼ਰ ਫਿਊਲ ਐਕਸਾਈਜ਼ ਯਾਨੀ ਤੇਲ ਟੈਕਸ ਦੇ ਵਿੱਚ ਦਿੱਤੀ ਗਈ ਕਟੌਤੀ ਨੂੰ ਜਾਰੀ ਰੱਖਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। 26.3 cents ਪ੍ਰਤੀ ਲੀਟਰ ਦੀ ਇਹ ਕਟੌਤੀ ਇਸ ਮਹੀਨੇ ਦੇ ਅੰਤ ਵਿੱਚ ਖਤਮ ਹੋਣ ਵਾਲੀ ਹੈ। ਮਿਸਟਰ ਐਲਬਨੀਜ਼ੀ ਨੇ ਕਿਹਾ ਕਿ ਉਹ ਮੱਧ ਪੂਰਬ ਦੀ ਸਥਿਤੀ ਨੂੰ ਲੈ ਕੇ ਡੂੰਘੀ ਚਿੰਤਾ ਵਿੱਚ ਹਨ ਅਤੇ ਉਹਨਾਂ ਨੇ ਮਨੁੱਖੀ ਪ੍ਰਭਾਵਾਂ ਅਤੇ ਵਿਸ਼ਵ ਵਿਆਪਕ ਆਰਥਿਕ ਅਸਰਾਂ ਕਰਕੇ ਤਣਾਅ ਨੂੰ ਘੱਟ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਸਰਕਾਰ ਆਸਟ੍ਰੇਲੀਆ ਲਈ ਹੋਰ ਤੇਲ ਸੁਰੱਖਿਅਤ ਕਰਨ ਦੇ ਯਤਨ

0: ਜਾਰੀ ਰੱਖੇਗੀ ਅਤੇ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਦੇ ਮੁਕਾਬਲੇ ਹੁਣ ਤੱਕ ਦੇਸ਼ ਦੇ ਵਿੱਚ ਤੇਲ ਦੇ ਭੰਡਾਰ ਕਾਫੀ ਵੱਧ ਚੁੱਕੇ ਨੇ।
1: We'll continue to monitor those issues which are there at the moment. The price of fuel has decreased substantially from where it was. It's had an impact. It's decreased by much more than the 32 cents that between the Commonwealth and the GST adjustment means, by much more than that. And that has made a difference. We're very conscious about the pressures that are on people.
0: ਨੈਸ਼ਨਲ ਪਾਰਟੀ ਦੀ ਸੈਨੇਟਰ ਬ੍ਰਿਜਿਟ ਮੈਕੈਂਜ਼ੀ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਕੋਲੀਸ਼ਨ ਵੱਲੋਂ ਵਨ ਨੇਸ਼ਨ ਨਾਲ ਮਿਲ ਕੇ ਸੀਟਾਂ ਵੰਡਣ ਦੀ ਕੋਈ ਯੋਜਨਾ ਬਣਾਈ ਜਾ ਰਹੀ ਹੈ ਤਾਂ ਜੋ ਲੇਬਰ ਪਾਰਟੀ ਤੋਂ ਸੀਟਾਂ ਜਿੱਤੀਆਂ ਜਾ ਸਕਣ। ਲਿਬਰਲ ਪਾਰਟੀ ਦੇ ਫਰੰਟ ਬੈਂਚਰ ਟੋਨੀ ਪਾਸਿਨ ਨੇ ਦ ਆਸਟ੍ਰੇਲੀਅਨ ਅਖਬਾਰ ਨੂੰ ਦੱਸਿਆ ਸੀ ਕਿ ਪਾਰਟੀ ਵਨ ਨੇਸ਼ਨ ਨਾਲ ਮਿਲ ਕੇ ਕੰਮ ਕਰ ਸਕਦੀ ਹੈ ਤਾਂ ਜੋ ਦੋਵੇਂ ਪਾਰਟੀਆਂ ਵੱਖ ਵੱਖ ਤੌਰ ਤੇ ਉਹਨਾਂ ਸੀਟਾਂ ਨੂੰ ਨਿਸ਼ਾਨਾ ਬਣਾ ਸਕਣ ਜਿੱਥੇ ਉਹਨਾਂ ਦੇ ਲੇਬਰ ਪਾਰਟੀ ਤੋਂ ਜਿੱਤਣ ਦੇ ਆਸਾਰ ਹਨ। ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਵੀ ਇਸ ਤਰ੍ਹਾਂ ਦੇ ਕਿਸੇ ਨਾਨ ਕੰਪੀਟ ਐਗਰੀਮੈਂਟ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਹੈ। ਚੈਨਲ 9 ਦੇ ਦ ਟੂਡੇ ਸ਼ੋਅ ਤੇ ਗੱਲਬਾਤ ਕਰਦਿਆਂ ਸੈਨੇਟਰ ਮੈਕੈਂਜ਼ੀ ਨੇ ਸਾਫ਼ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੋ ਰਿਹਾ ਹੈ। NSW ਪੁਲਿਸ ਕਮਿਸ਼ਨਰ ਮੈਲ ਲੈਨਿਓਨ ਨੇ ਪੁਲਿਸ ਬਲ ਦੀ ਸੁਤੰਤਰ ਸੱਭਿਆਚਾਰ ਸਮੀਖਿਆ ਦੀਆਂ ਸਾਰੀਆਂ 29 ਸਿਫਾਰਸ਼ਾਂ ਨੂੰ ਸਵੀਕਾਰ ਕਰ ਲਿਆ ਹੈ। ਰਿਪੋਰਟ ਵਿੱਚ ਪਾਇਆ ਗਿਆ ਕਿ NSW ਪੁਲਿਸ ਦੇ ਵਿੱਚ ਧੱਕੇਸ਼ਾਹੀ, ਵਿਤਕਰਾ ਅਤੇ ਜਿਨਸੀ ਸ਼ੋਸ਼ਣ ਅਸਵੀਕਾਰਯੋਗ ਪੱਧਰ ਤੱਕ ਹੋ ਰਿਹਾ ਹੈ। ਇਹ ਸਮੀਖਿਆ ਸਾਬਕਾ ਕਮਿਸ਼ਨਰ ਕੈਰਨ ਵੈਬ ਦੁਆਰਾ ਸ਼ੁਰੂ ਕੀਤੀ ਗਈ ਸੀ, ਜਿਸ ਵਿੱਚ ਪਾਇਆ ਗਿਆ ਕਿ ਸਰਵੇਖਣ ਕੀਤੇ ਗਏ 5,000 ਤੋਂ ਵੱਧ ਕਰਮਚਾਰੀਆਂ ਵਿੱਚੋਂ 30% ਤੋਂ ਵੱਧ ਲੋਕਾਂ ਨਾਲ ਪਿਛਲੇ 5 ਸਾਲਾਂ ਦੌਰਾਨ ਕੰਮ ਵਾਲੀ ਥਾਂ ਤੇ ਧੱਕੇਸ਼ਾਹੀ ਯਾਨੀ ਬੁਲਿੰਗ ਹੋਈ ਸੀ। ਕਮਿਸ਼ਨਰ ਲੈਨਿਓਨ ਦਾ ਕਹਿਣਾ ਹੈ ਕਿ ਹੁਣ ਹਾਲਾਤ ਬਦਲਣ ਦੀ ਲੋੜ ਹੈ। ਕੌਮਾਂਤਰੀ ਖਬਰ ਦੀ ਗੱਲ ਕਰੀਏ ਤਾਂ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੈਥ ਦਾ ਕਹਿਣਾ ਹੈ ਕਿ ਇਰਾਨ ਤੇ ਹਮਲਿਆਂ ਦੀ ਯੋਜਨਾਬੱਧ ਮੁੜ ਸ਼ੁਰੂਆਤ ਅਜਿਹੇ ਸਮਝੌਤੇ ਨੂੰ ਸੁਰੱਖਿਅਤ ਕਰਨ ਬਾਰੇ ਹੈ ਜੋ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਉਮੀਦਾਂ ਤੇ ਖਰਾ ਉਤਰੇ। ਉਨ੍ਹਾਂ ਨੇ ਕਿਹਾ ਕਿ ਫੌਜ ਇਰਾਨ ਉੱਤੇ ਸਖ਼ਤ ਹਮਲੇ ਕਰੇਗੀ, ਜਦਕਿ ਰਾਸ਼ਟਰਪਤੀ ਟਰੰਪ ਦਾ ਕਹਿਣਾ ਹੈ ਕਿ ਹਮਲੇ ਉਸ ਕਾਰਵਾਈ ਦਾ ਵਧੇਰੇ ਬਦਲਾ ਹਨ ਜਿਸ ਵਿੱਚ ਉਨ੍ਹਾਂ ਦੇ ਅਨੁਸਾਰ ਇਰਾਨ ਵੱਲੋਂ ਇੱਕ ਫੌਜੀ ਹੈਲੀਕਾਪਟਰ ਨੂੰ ਗਿਰਾਇਆ ਗਿਆ ਸੀ। ਪੀਟ ਹੈਗਸੈਥ ਨੇ ਇਹ ਵੀ ਕਿਹਾ ਕਿ ਹਮਲੇ ਅਮਰੀਕਾ ਦੀ ਕੂਟਨੀਤਿਕ ਸਥਿਤੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੇ ਜਾ ਰਹੇ ਨੇ।
2: Iran has a chance to make a good deal, a great deal, to codify what they said they've been willing to do, and they haven't been willing to do it. So, as President Trump said, they've been tap, tap, tapping. You can see when someone's trying to tap, tap, tap on a deal. Instead, they're going to have tap, tap, tap bombs dropping on key facilities in Iran from the United States of America. And that's not because we want to restart anything we don't have to restart. It's because the War Department is prepared to set the terms to ensure that we get the kind of deal President Trump expects.
0: ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਪੰਜਾਬ ਸਰਕਾਰ ਨਹਿਰੀ ਪਾਣੀ ਦੀ ਵਰਤੋਂ ਨੂੰ ਹੁਲਾਰਾ ਦੇਣ ਲਈ ਜਲ ਸੈਸ ਖਤਮ ਕਰਨ ਦੀ ਤਿਆਰੀ ਵਿੱਚ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲ ਸਰੋਤ ਵਿਭਾਗ ਨੂੰ ਜਲ ਸੈਸ ਦੀ ਮਾਫੀ ਦਾ ਖਾਕਾ ਤਿਆਰ ਕਰਨ ਲਈ ਕਿਹਾ ਹੈ। ਪਹਿਲੇ ਪੜਾਅ ਦੇ ਵਿੱਚ ਖਾਲੇ ਤੇ ਰਜਵਾਹੇ ਬਹਾਲ ਕੀਤੇ ਗਏ ਨੇ ਅਤੇ ਦੂਜੇ ਪੜਾਅ ਤੇ ਜ਼ਮੀਨੀ ਪਾਣੀ ਦੀ ਬਚਤ ਦੇ ਮੱਦੇਨਜ਼ਰ ਨਹਿਰੀ ਪਾਣੀ ਨੂੰ ਹਰ ਖੇਤ ਵਿੱਚ ਪੁੱਜਦਾ ਕਰਨ ਲਈ ਜਲ ਸੈਸ ਖਤਮ ਕਰਨ ਦੀ ਯੋਜਨਾ ਹੈ। ਵੈਸੇ ਵੀ ਇਸ ਵੇਲੇ ਕਿਸਾਨ ਜਲ ਸੈਸ ਨਹੀਂ ਦੇ ਰਹੇ ਨੇ। ਮੁੱਖ ਮੰਤਰੀ ਨੇ ਪਿਛਲੇ ਦਿਨ ਇੱਕ ਮੀਟਿੰਗ ਦੇ ਵਿੱਚ ਜਲ ਸੈਸ ਦੀ ਮਾਫੀ ਬਾਰੇ ਮੰਥਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਮੀਨੀ ਪਾਣੀ ਦੀ ਵਰਤੋਂ ਲਈ ਤਾਂ ਸਰਕਾਰ ਬਿਜਲੀ ਸਬਸਿਡੀ ਦੇ ਰਹੀ ਹੈ, ਪਰ ਨਹਿਰੀ ਪਾਣੀ ਦੀ ਵਰਤੋਂ ਵਧਾਉਣ ਲਈ ਕਿਸਾਨਾਂ ਤੋਂ ਜਲ ਸੈਸ ਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਪ੍ਰਤੀ ਕਿਸਾਨਾਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਜਲ ਸੈਸ ਦੀ ਮਾਫੀ ਬਾਰੇ ਸਕੀਮ ਤਿਆਰ ਕੀਤੀ ਜਾਵੇ। ਜਲ ਸਰੋਤ ਵਿਭਾਗ ਨੇ ਇਸ ਬਾਰੇ ਮੁੱਖ ਮੰਤਰੀ ਨੂੰ ਵੇਰਵੇ ਭੇਜ ਦਿੱਤੇ ਨੇ। ਵੇਰਵਿਆਂ ਅਨੁਸਾਰ ਪਿਛਲੇ 4 ਸਾਲਾਂ ਦੌਰਾਨ ਕਿਸਾਨਾਂ ਤੋਂ 360 ਕਰੋੜ ਰੁਪਏ ਦਾ ਜਲ ਸੈਸ ਵਸੂਲ ਕੀਤਾ ਜਾਣਾ ਸੀ, ਪਰੰਤੂ ਸਿਰਫ 3.75 ਕਰੋੜ ਦੀ ਵਸੂਲੀ ਹੋਈ ਹੈ, ਜੋ ਮਹਿਜ਼ 1.04 ਫੀਸਦੀ ਬਣਦੀ ਹੈ। ਫਿਲਹਾਲ ਅੱਜ ਦੇ ਖਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਸੋ ਖਬਰਾਂ ਤੋਂ ਬਾਅਦ ਵੈਲਕਮ ਬੈਕ ਜੀ SBS ਪੰਜਾਬੀ ਦੇ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ, ਤੁਹਾਡੇ ਨਾਲ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਦਿਨ? ਵੀਰਵਾਰ ਦਾ ਦੱਸਿਓ ਜ਼ਰੂਰ। 11 June 2026 ਮੈਸੇਜ ਭੇਜ ਸਕਦੇ ਹੋ 0439-799-767 'ਤੇ। ਸੋ ਫਿਰ ਦੇਖ ਰਹੇ ਹੋ ਕ੍ਰਿਕਟ, ਫੁੱਟਬਾਲ ਲਈ ਰੈਡੀ ਹੋ? AFL ਦੇ ਕੀ ਚਾਂਸਿਸ ਨੇ, ਔਰ ਨਾਲ ਦੀ ਨਾਲ ਕੋਈ ਨਵੀਂ ਫਿਲਮ ਜਾਂ ਵੈਬ ਸੀਰੀਜ਼ ਦੇਖੀ ਹੋਵੇ ਦੱਸਿਓ ਜ਼ਰੂਰ। ਔਰ ਮੰਗਲਵਾਰ ਦੇ ਦਿਨ, ਮੰਗਲਵਾਰ ਜਦੋਂ ਮੈਂ ਸ਼ੋਅ ਕਰ ਰਿਹਾ ਸੀ ਤਾਂ ਬਹੁਤ ਸਾਰਿਆਂ ਨੇ ਸਹੀ ਜਵਾਬ ਦਿੱਤੇ ਸੀ ਕੌਂਟੈਸਟ ਦੇ, ਜੋ ਕੌਂਟੈਸਟ ਸੀ। ਮੈਂ ਵਾਪਸ ਆਊਂਗਾ ਮੂਵੀ ਬਾਰੇ, ਔਰ ਜਿਹੜੇ ਲੱਕੀ ਵਿਨਰ ਹੋਣਗੇ ਜਲਦੀ ਉਹਨਾਂ ਦੀ ਈਮੇਲਸ ਦੇ ਵਿੱਚ ਮੂਵੀ ਪਾਸਿਸ ਜ਼ਰੂਰ ਜ਼ਰੂਰ ਪਹੁੰਚ ਜਾਣਗੇ ਜੀ। ਇੱਧਰ ਮੈਸੇਜ ਆ ਚੁੱਕਾ ਹੈ ਗਗਨ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ, ਕੀ ਹਾਲ ਚਾਲ ਨੇ? ਮੈਂ ਡਰਾਈਵ ਬੈਕ ਕਰ ਰਿਹਾ, ਹੋਮ ਡਰਾਈਵਿੰਗ ਬੈਕ ਹੋਮ ਹੋ ਕੇ ਘਰ ਜਾ ਰਹੇ ਨੇ ਕੰਮਾਂ ਕਾਰਾਂ ਤੋਂ, ਔਰ ਕਹਿ ਰਹੇ ਨੇ ਤੁਹਾਡਾ ਸ਼ੋਅ ਸੁਣ ਰਹੇ ਹਾਂ ਮੈਲਬਨ ਦੇ ਈਸਟ ਲਿੰਕ ਦੇ ਉੱਤੇ। ਓਕੇ ਜੀ, ਕਿਆ ਬਾਤ ਹੈ, ਗੁੱਡ ਗੁੱਡ। ਕਿੰਨੀ ਕੁ ਟ੍ਰੈਫਿਕ ਹੈ ਵੀ ਦੱਸਿਓ, ਦੱਸ ਦਈਏ ਨਾਲ ਦੀ ਨਾਲ। ਅਗਰ ਤੁਸੀਂ ਰਾਤ ਨੂੰ ਰਿਪੀਟ ਬ੍ਰੌਡਕਾਸਟ ਸੁਣ ਰਹੇ ਹੋ 93.1

0: SBS ਫ੍ਰੀਕੁਐਂਸੀ ਦੇ ਉੱਤੇ ਤਾਂ ਉਹ ਰਿਪੀਟ ਹੋਵੇਗਾ ਕਿਉਂਕਿ ਲਾਈਵ ਡੈਬ ਅਤੇ SBS ਆਡੀਓ ਐਪ ਦੇ ਉੱਤੇ ਸ਼ਾਮੀ 4 ਵਜੇ ਸ਼ੋਅ ਸ਼ੁਰੂ ਹੋ ਜਾਂਦਾ ਹੈ ਮੈਲਬਨ ਅਤੇ ਸਿਡਨੀ ਸਮੇਂ ਦੇ ਅਕੋਰਡਿੰਗ। ਔਰ ਇਹ ਕ੍ਰਿਕਟ ਬਾਰੇ ਕਹਿ ਰਹੇ ਨੇ ਆਸਟ੍ਰੇਲੀਆ ਫਿਰ ਤੋਂ ਟਰਬਲ ਦੇ ਵਿੱਚ ਹੈ ਜੀ ਬੰਗਲਾਦੇਸ਼ ਦੇ ਅਗੇਂਸਟ। ਔਰ ਇਹਨਾਂ ਦੇ ਜਦੋਂ ਅਸੀਂ ਲਾਈਵ ਸ਼ੋਅ ਕਰ ਰਹੇ ਹਾਂ ਇਸ ਵਕਤ 4:08 'ਤੇ ਸ਼ਾਮੀ 11:06 ਨੂੰ, ਤਾਂ ਫਿਰ ਆਸਟ੍ਰੇਲੀਆ ਦੀਆਂ 4 ਵਿਕਟਾਂ ਉੱਡ ਚੁੱਕੀਆਂ ਨੇ ਅਤੇ ਬੰਗਲਾਦੇਸ਼ ਨੇ ਪਹਿਲਾ ਮੁਕਾਬਲਾ ਵੀ ਆਸਟ੍ਰੇਲੀਆ ਤੋਂ ਜਿੱਤ ਲਿਆ ਅਤੇ 21 ਸਾਲ ਬਾਅਦ ਇਹ ਚੀਜ਼ ਹੋਈ ਸੀ। ਹੁਣ ਦੇਖਦੇ ਹਾਂ ਕਿ ਅੱਜ ਦੂਜੇ ਵਨਡੇ ਵਿੱਚ ਕੀ ਬਣਦਾ ਹੈ। ਔਰ ਗਗਨ ਜੀ ਅਤੇ ਬਾਕੀ ਸਰੋਤਿਆਂ ਨੂੰ ਵੀ ਦੱਸ ਦਈਏ, ਅਗਰ ਕ੍ਰਿਕਟ ਫੋਲੋ ਕਰਦੇ ਹੋ ਔਰ ਟ੍ਰਾਈ ਨੇਸ਼ਨ ਸੀਰੀਜ਼ ਚੱਲ ਰਹੀ ਹੈ, ਟ੍ਰਾਈ ਨੇਸ਼ਨ ਏ ਟੀਮਾਂ ਦੀ ਸੀਰੀਜ਼ ਸ਼੍ਰੀਲੰਕਾ ਦੇ ਵਿੱਚ, ਸ਼੍ਰੀਲੰਕਾ ਅਫਗਾਨਿਸਤਾਨ ਅਤੇ ਇੰਡੀਆ ਹੈ ਦੀ, ਔਰ ਇੰਡੀਆ ਦਾ ਮੁਕਾਬਲਾ ਫਿਲਹਾਲ ਇਸ ਵਕਤ ਅਫਗਾਨਿਸਤਾਨ ਏ ਦੇ ਨਾਲ ਉਹ ਵੀ ਚੱਲ ਰਿਹਾ ਹੈ। ਔਰ ਵੈਭਵ ਸੂਰਿਆਵੰਸ਼ੀ ਨੇ ਇਸ ਮੁਕਾਬਲੇ ਦੇ ਵਿੱਚ 22 ਗੇਂਦਾਂ ਦੇ ਵਿੱਚ 9 ਚੌਕੇ ਲਗਾਉਂਦੇ ਹੋਏ 44 ਦੌੜਾਂ ਬਣਾਈਆਂ ਸੀ ਪਰ ਉਹ ਆਊਟ ਹੋ ਗਏ ਨੇ। ਪ੍ਰਭ ਸਿਮਰਨ ਸਿੰਘ ਸਾਡੇ ਪੰਜਾਬੀ, ਉਹਨਾਂ ਨੇ ਵੀ 84 ਦੌੜਾਂ ਬਣਾ ਦਿੱਤੀਆਂ ਨੇ ਸਿਰਫ 69 ਗੇਂਦਾਂ ਦੇ ਵਿੱਚ, ਉਹ ਵੀ ਆਊਟ ਹੋ ਚੁੱਕੇ ਨੇ। ਸੋ ਲੈਟ ਸੀ ਕੀ ਬਣਦਾ ਹੈ। ਔਰ ਉੱਧਰ ਨਾਲ ਦੀ ਨਾਲ ਵੁਮਨ ਵਰਲਡ ਕੱਪ ਵੀ ਸ਼ੁਰੂ ਹੋਣ ਵਾਲਾ ਹੈ ਜੀ, ਕਿਹੜੀ ਟੀਮ ਨੂੰ ਕਰ ਰਹੇ ਹੋ ਸਪੋਰਟ ਦੱਸਿਓ ਜ਼ਰੂਰ। ਫੀਫਾ ਵਰਲਡ ਕੱਪ ਦੀ ਗੱਲਬਾਤ ਕਰੀਏ ਤਾਂ ਕੱਲ੍ਹ ਸਵੇਰੇ ਸਾਡੇ ਸਮੇਂ ਦੇ ਅਕੋਰਡਿੰਗ ਪਹਿਲਾ ਮੁਕਾਬਲਾ 5 ਵਜੇ, ਹਾਂਜੀ 5 ਵਜੇ ਸਵੇਰੇ ਮੁਕਾਬਲਾ ਸ਼ੁਰੂ ਹੋ ਜਾਏਗਾ ਜੀ, ਮੈਕਸੀਕੋ ਵਰਸਸ ਸਾਊਥ ਅਫਰੀਕਾ ਵਿਚਕਾਰ। ਸੋ ਕੀ ਲੱਗਦਾ, ਥੋੜ੍ਹਾ ਜਿਹਾ ਗੈਸ ਕਰੋ ਕਿ ਮੈਕਸੀਕੋ ਜਿੱਤੇਗੀ ਜਾਂ ਸਾਊਥ ਅਫਰੀਕਾ। ਔਰ ਉਸ ਤੋਂ ਬਾਅਦ ਸੰਡੇ ਨੂੰ ਆਸਟ੍ਰੇਲੀਆ ਦੀ ਟੀਮ ਦਾ ਪਹਿਲਾ ਮੁਕਾਬਲਾ ਹੈ ਜੀ, ਔਰ ਇੱਥੋਂ ਦੇ ਸਮੇਂ ਦੇ ਹਿਸਾਬ ਦੇ ਨਾਲ ਦੁਪਹਿਰੇ 2 ਵਜੇ ਮੁਕਾਬਲਾ ਸ਼ੁਰੂ ਹੋਏਗਾ, ਆਸਟ੍ਰੇਲੀਆ ਵਰਸਸ ਟਰਕੀਏ। ਸੋ ਕੀ ਲੱਗਦਾ ਸੌਕਰੂਸ ਦੀ ਟੀਮ ਕਿੱਥੇ ਤੱਕ ਪਹੁੰਚੇਗੀ, ਇਹ ਵੀ ਤੁਸੀਂ ਦੱਸ ਸਕਦੇ ਹੋ, ਮੈਸੇਜ ਕਰਿਓ 0439-799-767 'ਤੇ। ਫਿਲਹਾਲ ਗੈਸ ਕਰੋ ਕਿ ਕੱਲ੍ਹ ਪਹਿਲਾ ਜੋ ਓਪਨਿੰਗ ਮੁਕਾਬਲਾ ਹੈ ਮੈਕਸੀਕੋ ਵਰਸਸ ਸਾਊਥ ਅਫਰੀਕਾ, ਕੌਣ ਜਿੱਤੇਗੀ, ਔਰ ਦੇਖਦੇ ਹਾਂ ਕਿ ਕਿਹਦਾ ਕਿਹਦਾ ਜੋ ਗੈਸ ਹੈ ਉਹ ਸਹੀ ਸਾਬਿਤ ਹੁੰਦਾ ਹੈ। ਅਤੇ ਹੁਣ ਚੱਲਦੇ ਹਾਂ ਸਾਡੀ ਪਹਿਲੀ ਰਿਪੋਰਟ ਦੇ ਵੱਲ। ਵਿੱਤੀ ਵਰ੍ਹਾ ਖਤਮ ਹੋਣ ਤੋਂ ਬਾਅਦ ਟੈਕਸ ਰਿਟਰਨ ਭਰਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਟੈਕਸ ਰਿਟਰਨ ਕਿਵੇਂ ਭਰਨੀ ਹੈ, ਕੀ ਵਿੱਚ ਐਡ ਕਰਨਾ ਹੈ, ਕੀ ਵਿੱਚ ਨਹੀਂ ਐਡ ਕਰਨਾ, ਇਹ ਸਾਰਾ ਕੁਝ ਦੱਸ ਰਹੇ ਨੇ ਜੀ ਟੈਕਸ ਮਾਹਿਰ ਹਰਜੀਤ ਸਿੰਘ ਜੀ। ਆਓ ਚੱਲਦੇ ਹਾਂ।
1: SBS ਪੰਜਾਬੀ ਸੁਣਨ ਵਾਲੇ ਸਾਰੇ ਸਰੋਤਿਆਂ ਦਾ ਮੈਂ ਜਸਦੀਪ ਕੌਰ ਗਿੱਲ ਸਵਾਗਤ ਕਰਦੀ ਹਾਂ। ਦੋਸਤੋ, 1 ਜੁਲਾਈ ਤੋਂ ਅਗਲਾ ਫਾਈਨੈਂਸ਼ੀਅਲ ਈਅਰ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ ਆਸਟ੍ਰੇਲੀਆ ਦੇ ਵਿੱਚ, ਤਾਂ ਇਸ ਸਮੇਂ ਟੈਕਸ ਰਿਟਰਨ ਦੀ ਫਾਈਲ ਲੌਂਚ ਹੋ ਰਹੀਆਂ ਨੇ, ਪਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ ਲਈ ਸਾਨੂੰ ਇੱਕ ਮਾਹਰ ਦੀ ਸਲਾਹ ਦੀ ਬਹੁਤ ਲੋੜ ਹੁੰਦੀ ਹੈ। ਤਾਂ ਇਸ ਸਮੇਂ ਟੈਲੀਫੋਨ ਲਾਈਨ 'ਤੇ ਸਾਡੇ ਨਾਲ ਸਾਂਝ ਪਾਈ ਹੋਈ ਹੈ ਹਰਜੀਤ ਸਿੰਘ ਨੇ। ਜੇ ਆਪਾਂ ਗੱਲ ਕਰੀਏ ਟੈਕਸ ਰਿਟਰਨ ਅਪਲਾਈ ਕਰਨ ਦੀ, ਤਾਂ ਜਿਹੜੇ ਪਹਿਲੀ ਵਾਰ ਕਰ ਰਹੇ ਨੇ ਉਹ ਕਿਸ ਤਰੀਕੇ ਨਾਲ ਕਰ ਸਕਦੇ ਨੇ, ਕੀ ਪ੍ਰੋਸੀਜਰ ਹੈ ਇਹਦਾ?
2: ਕਲਾਇੰਟ ਦੇ ਕੋਲ 3 ਆਪਸ਼ਨ ਹੁੰਦੇ ਆ। ਇੱਕ ਤਾਂ ਹੈਗਾ ਕਿ ਉਹ ਖੁਦ ਆਨਲਾਈਨ ਕਰ ਸਕਦੇ ਆ ਯੂਜ਼ਿੰਗ ਮਾਈ ਟੈਕਸ। ਮਾਈ ਟੈਕਸ ਇੱਕ ਨਾਲ ਤੁਹਾਨੂੰ ਪਹਿਲਾਂ ਮਾਈ ਗੋਵ 'ਤੇ ਜਾ ਕੇ ਰਜਿਸਟਰ ਕਰਨਾ ਪਏਗਾ। ਮਾਈ ਗੋਵ 'ਤੇ ਜਾ ਕੇ ਤੁਸੀਂ ETO ਨੂੰ ਲਿੰਕ ਕਰ ਲਓ, ਉੱਥੇ ਜਾ ਕੇ ਤੁਸੀਂ ਆਪਣਾ ਟੈਕਸ ਰਿਟਰਨ ਖੁਦ ਪ੍ਰਪੇਅਰ ਕਰ ਸਕਦੇ ਆ। ਦੂਸਰਾ ਆਪਸ਼ਨ ਹੈਗਾ ਕਿ ਤੁਸੀਂ ਰਜਿਸਟਰ ਟੈਕਸ ਏਜੰਟ ਦੀ ਸਰਵਿਸ ਯੂਜ਼ ਕਰ ਸਕਦੇ ਆ। ਤੀਸਰਾ ਜਿਹੜਾ ਹੈਗਾ ਆ ਉਹ ਪੇਪਰ ਟੈਕਸ ਰਿਟਰਨ ਆ, ਬਟ ਇਹਦੇ ਵਿੱਚ ਤੁਹਾਡਾ ਰਿਫੰਡ ਆਉਣ ਵਾਸਤੇ ਘੱਟੋ ਘੱਟ 50 ਡੇਜ਼ ਲੱਗ ਸਕਦੇ, 50 ਦਿਨ ਲੱਗ ਸਕਦੇ ਤੁਹਾਡਾ ਰਿਫੰਡ ਆਉਣ ਵਾਸਤੇ
1: ਜੀ। ਤੇ ਜੇਕਰ ਗੱਲ ਕਰੀਏ ਕਿ ਖਰਚੇ ਜੋ ਆਪਾਂ ਆਮ ਤੌਰ ਕਰਦੇ ਹਾਂ ਕਲੇਮ, ਤੇ ਤੁਸੀਂ ਦੇਖਿਆ ਹੋਏਗਾ ਆਪਣੇ ਕਰੀਅਰ ਦੇ ਥਰੂ ਕਿ ਕਿਹੜੀਆਂ ਚੀਜ਼ਾਂ ਨੇ ਜੋ ਲੋਕ ਆਮ ਤੌਰ 'ਤੇ ਕਲੇਮ ਕਰਦੇ ਨੇ ਬਟ ਐਕਚੁਅਲੀ ਦੇ ਵਿੱਚ ਉਹ ਕਲੇਮ ਕਰਨੀਆਂ ਨਹੀਂ ਬਣਦੀਆਂ?
2: ਕਾਫੀ ਸਭ ਤੋਂ ਬੜੀ ਮਿਸਟੇਕ ਕਰਦੇ ਆ ਆਪਣੀ ਟਰੈਵਲ ਐਕਸਪੈਂਸਿਸ ਦੇ ਉੱਪਰ, ਕਿ ਕਲਾਇੰਟ ਨੂੰ ਸ਼ੋਰ ਨਹੀਂ ਹੁੰਦਾ ਕਿ ਉਹ ਕਿਹੜੇ ਵੇਲੇ ਟਰੈਵਲ ਐਕਸਪੈਂਸਿਸ ਕਲੇਮ ਕਰ ਸਕਦਾ। ਕਈ ਕਹਿੰਦੇ ਮੈਂ 2 ਜੋਬ ਕੀਤੀਆਂ, ਬਟ ਉਹਨੂੰ ਨਹੀਂ ਪਤਾ ਨਹੀਂ ਹੁੰਦਾ ਕਿ ਇਟ ਇਜ਼ ਜਸਟ ਟਰੈਵਲ ਬਿਟਵੀਨ ਫਰੋਮ 1 ਜੋਬ ਟੂ ਅਨਦਰ ਜੋਬ, ਇੱਕ ਜੋਬ ਤੋਂ ਦੂਜੀ ਜੋਬ ਵਾਸਤੇ। ਇਹ ਮਤਲਬ ਇਹ ਨਹੀਂ ਹੈ ਕਿ ਤੁਸੀਂ 2 ਜੋਬ ਡਿਫਰੈਂਟ ਟਾਈਮ 'ਤੇ ਕਰਦੇ ਤਾਂ ਤੁਸੀਂ ਕਲੇਮ ਕਰ ਸਕਦੇ ਹਾਂ, ਇਹ 'ਚ ਕਾਫੀ ਡਿਸਕਾਊਂਟ ਹੈਗਾ। ਫਿਰ ਜਿੱਦਾਂ ਹੁਣ ਦੂਸਰੇ ਖਰਚੇ ਹੈਗੇ ਆ ਪ੍ਰੋਪਰਟੀ ਦੇ ਬਾਰੇ ਵੀ ਹੈ, ਜਿੱਦਾਂ ਤੁਹਾਨੂੰ ਮੈਂ ਪਹਿਲੇ ਕਿਹਾ ਕਿ ਕਾਫੀ ਲੋਕ ਪ੍ਰੀ ਫਾਈਨੈਂਸ ਕਰ ਲੈਂਦੇ ਆ, ਉਹ ਲਈ ਆਪਣੀ ਪਰਸਨਲ ਯੂਜ਼ ਲਈ ਕਾਰ ਲੈ ਲੈਂਦੇ ਆ, ਕਿਉਂਕਿ ਉਹ ਵਾਲਾ ਤੁਸੀਂ ਪੋਰਸ਼ਨ ਜਿਹੜਾ ਹੈ ਇੰਟਰਸਟ ਆ ਤੁਸੀਂ ਆਪਣੇ ਟੈਕਸ ਰਿਟਰਨ ਤੇ ਇਨਵੈਸਟਮੈਂਟ ਪ੍ਰੋਪਰਟੀ ਸਾਹਮਣੇ ਕਲੇਮ ਨਹੀਂ ਕਰ ਸਕਦੇ। ਇਸ ਸਾਰੇ ਛੋਟੇ ਮੋਟੇ ਐਕਸਪੈਂਸਿਸ ਜਿਹੜੇ ਕਲਾਇੰਟ ਪੇਅਰ ਨਹੀਂ ਹੁੰਦੇ ਕਿ ਮੈਂ ਕਿਹੜੇ ਖਰਚੇ ਕਲੇਮ ਕਰ ਸਕਦਾ ਤੇ ਨਹੀਂ ਕਰ ਸਕਦਾ ਮੈਂ
1: ਜੀ। ਤੇ ਆਮ ਤੌਰ ਤੇ ਜੇਕਰ ਗੱਲ ਕਰੀਏ ਲੈਂਗੁਏਜ ਬੈਰੀਅਰ ਦੀ, ਕਿਉਂਕਿ ਬਹੁਤ ਸਾਰੀਆਂ ਕਮਿਊਨਿਟੀਜ਼ ਨੇ ਤੇ ਖਾਸ ਕਰ ਆਪਾਂ ਪੰਜਾਬੀ ਆਪਣੇ ਭਾਈਚਾਰੇ ਦੀ ਗੱਲ ਕਰੀਏ, ਤਾਂ ਉਹਨਾਂ ਦੀ ਹੈਲਪ ਦੇ ਲਈ ਕਿਹੜੇ ਵਿਕਲਪ ਉਪਲਬਧ ਨੇ?
2: ਟੈਕਸ ਆਫਿਸ ਦੇ ਕੋਲ ਤੁਸੀਂ ਫੋਨ ਕਰ ਸਕਦੇ, ਉਹਨਾਂ ਨੂੰ ਹੈਗਾ 13-14-50, 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਮੰਡੇ ਟੂ ਫਰਾਈਡੇ। ਮੈਂ ਅੱਜ ਖੁਦ ਹੀ ਇਸ ਲਾਈਨ ਤੇ ਫੋਨ ਕੀਤਾ ਤੇ ਪਤਾ ਕੀਤਾ, ਇਟਸ ਵੈਰੀ ਸਿੰਪਲ ਹੈਗਾ। ਤੁਸੀਂ ਉਹਨਾਂ ਨੂੰ ਫੋਨ ਕਰੋ, ਤੁਹਾਨੂੰ ਪੁੱਛਣਗੇ ਇੰਗਲਿਸ਼ ਵਿੱਚ ਹੀ ਪੁੱਛਣਗੇ ਤੁਸੀਂ ਕਿਹੜੀ ਲੈਂਗੁਏਜ ਪ੍ਰੀਫਰ ਕਰਦੇ ਆ, ਤੁਸੀਂ ਆਪਣੀ ਜੋ ਲੈਂਗੁਏਜ ਬੋਲੋਗੇ ਤੇ ਤੁਹਾਨੂੰ ਉਸ ਰੂਟ ਤੇ ਡਾਇਵਰਟ ਕਰ ਦਿੰਦੇ ਆ, ਤੇ ਤੁਹਾਡੇ ਨਾਲ ਫਿਰ ਜਿਹੜਾ ਵੀ ਸਾਹਮਣੇ ਆਦਮੀ ਆਏਗਾ ਜਾਂ ਲੇਡੀ ਆਉਂਦੀ ਆ ਉਹ ਤੁਹਾਡੇ ਪੰਜਾਬੀ 'ਚ ਹੀ ਗੱਲ ਕਰਨਗੇ, ਐਂਡ ਉਹਨਾਂ ਨਾਲ ਇੰਟਰਪ੍ਰੀਟਰ ਤੁਸੀਂ ਤੁਹਾਡੇ 'ਚ ਹੀ ਹੈ ਸਿਰਫ, ਬਟ ਐਟ ਦ ਬੈਕ ਉਹਨਾਂ ਦੇ ਨਾਲ ਉੱਥੇ ਇੱਕ ਟੈਕਸ ਪ੍ਰੋਫੈਸ਼ਨਲ ਇਕੱਠਾ ਹੁੰਦਾ ਜਿਹਨਾਂ ਤੋਂ ਸਿਰਫ ਤੁਹਾਡੀ ਇੰਟਰਪ੍ਰੀਟੇਸ਼ਨ 'ਚ ਹੈਲਪ ਕਰਦੇ ਬਸ
1: ਜੀ। ਤੇ ਅਖੀਰ ਦੇ ਵਿੱਚ ਗੱਲ ਕਰੀਏ ਕਿ ਕੋਈ ਵੀ ਟਿਪਸ ਤੁਸੀਂ ਇੱਕ ਮਾਹਰ ਵਜੋਂ ਲੋਕਾਂ ਨੂੰ ਦੇਣਾ ਚਾਹੁੰਦੇ ਹੋਵੋ, ਜਿਹੜੇ ਵੀ ਲਿਸਨਰਸ ਨੇ ਇਸ ਵੇਲੇ ਤੁਹਾਨੂੰ ਸੁਣ ਰਹੇ ਨੇ ਉਹਨਾਂ ਦੇ ਨਾਮ ਤੇ ਕੋਈ ਵੀ ਸੁਨੇਹਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋਵੋ ਤਾਂ ਜ਼ਰੂਰ।
2: ਹਾਂਜੀ ਜੀ, ਪਹਿਲਾਂ ਤਾਂ ਇਹ ਹੈ ਕਿ ਤੁਸੀਂ ਟੈਕਸ

0: ਹੈਗਾ ਉਹ ਹੈਗਾ $275 ਪਰ ਯੂਨਿਟ. $275 ਪਰ ਯੂਨਿਟ ਮੀਨਸ 28 ਦਿਨ ਦੇ ਇੱਕ ਯੂਨਿਟ ਹੁੰਦੀ ਆ. ਜੇ 28 ਦਿਨ ਦੇ ਇੱਕ ਸੈਕਲ ਨਿਕਲ ਗਿਆ 275 ਹੋ ਗਿਆ, ਅਗਲੇ 28 ਦਾ ਵਾਪਸ 275 ਐਡ ਹੋ ਜਾਏਗਾ. ਇਹ ਪੈਨਲਟੀ ਰੇਟ 1 July 2023 ਚਾਲੂ ਆ. ਉਸ ਤੋਂ ਪਹਿਲਾਂ $222 ਹੁੰਦਾ ਸੀ ਨਾ ਪੈਨਲਟੀ ਰੇਟ. ਜੇ ਤੁਹਾਨੂੰ ਲੱਗਦਾ ਕਿ ਤੁਸੀਂ ਟੈਕਸ ਰਿਟਰਨ 31 October ਤੋਂ ਪਹਿਲਾਂ ਨਹੀਂ ਲੌਂਚ ਕਰ ਸਕਦੇ, ਸੋ ਸਮ ਕੰਡੀਸ਼ਨ ਇਟ ਬੈਟਰ ਆ ਕਿ ਤੁਸੀਂ ਆਪਣੇ ਟੈਕਸ ਏਜੰਟ ਕੋਲ ਜਾਓ. ਉਹ ਤੁਹਾਨੂੰ ਆਪਣੇ ਪੋਰਟਲ ਤੇ ਐਡ ਕਰ ਦੇਗਾ ਤੇ ਤੁਹਾਡੀ ਡਿਊ ਡੇਟ ਜਿਹੜੀ ਹੋਏਗੀ ਉਹ 31 October ਤੋਂ ਜਾ ਕੇ 15 May ਹੋ ਜਾਏਗੀ. ਦੂਸਰਾ, ਮੈਂ ਦੇਖਿਆ ਕਿ ਕਾਫੀ ਕਲਾਇੰਟਸ ਦੇ ਕੋਲ ਉਹਨਾਂ ਕੋਲ ਸਪੋਰਟਿੰਗ ਡਾਕੂਮੈਂਟਸ ਵੀ ਹੁੰਦੇ. ਜੇ ਤੁਸੀਂ ਖੁਦ ਕੋਈ ਟੈਕਸ ਰਿਟਰਨ ਲੌਸ ਕਰਦੇ ਆ ਤਾਂ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਸਾਰੇ ਸਪੋਰਟਿੰਗ ਡਾਕੂਮੈਂਟਸ ਅਵੇਲੇਬਲ ਹੈਗੇ. ਐਂਡ ਸੈਕੰਡ ਇੰਪੋਰਟੈਂਟ ਜਿਹੜੀ ਚੀਜ਼ ਹੈਗੀ ਆ ਕਿ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਸਾਰਾ ਅੱਜ ਕੱਲ੍ਹ ਇੰਪਲਾਇਮੈਂਟਸ ਵਿੱਚ ਸਮਰੀਜ਼ ਹੈਗੀਆਂ ਉਹ ਸਾਰੀਆਂ STP ਥਰੂ ਹੁੰਦੀਆਂ. ਬਹੁਤ ਸਾਰੇ ਇੰਪਲਾਇਰ ਜਿਹੜੇ ਹੁੰਦੇ ਆ ਉਹ STP ਫਾਈਨਲਾਈਜ਼ ਨਹੀਂ ਕਰਦੇ ਬਹੁਤ ਦੇਰ ਤੱਕ. ਜੇਕਰ ਤੁਸੀਂ ਆਪਣਾ ਟੈਕਸ ਰਿਟਰਨ ਫਾਈਨਲਾਈਜ਼ ਬਣਾ ਕੇ ਲੌਸ ਕਰ ਦਿੰਦੇ ਆ ਅਨਫਾਈਨਲਾਈਜ਼ਡ ਪੇਮੈਂਟ ਸਮਰੀਜ਼ ਉੱਪਰ ਔਰ ਤੁਹਾਡੇ ਇੰਪਲਾਇਰ ਨੇ ਉਸਨੂੰ ਅਮੈਂਡ ਕਰਤਾ ਤੇ ਤੁਹਾਨੂੰ ਟੈਕਸ ਆਫਿਸ ਤੁਹਾਨੂੰ ਆਪਣਾ ਟੈਕਸ ਰਿਟਰਨ ਨੂੰ ਅਮੈਂਡ ਕਰਨ ਨੂੰ ਬੋਲੇਗੀ. ਤੇ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਹਾਡੀ ਪੇਮੈਂਟ ਸਮਰੀ ਜਿਹੜੀ ਹੈਗੀਆਂ ਸਾਰੀ ਫਾਈਨਲਾਈਜ਼ ਸਟੇਜ ਤੇ ਹੈ, ਨਾ ਕਿ ਅਨਫਾਈਨਲਾਈਜ਼ ਸਟੇਜ ਤੇ.
1: ਜੀ,
0: ਉਸ ਤੋਂ ਬਾਅਦ ਇੱਕ ਹੈਗਾ ਕਿ ਆਪਾਂ ਸਾਰੇ ਬਹੁਤ ਜਲਦੀ ਕਰਦੇ ਕਿ ਆਪਾਂ ਪਹਿਲੇ ਹਫ਼ਤੇ ਜੁਲਾਈ ਦੇ ਟੈਕਸ ਲੌਂਚ ਕਰ ਦਈਏ. ਮੈਂ ਪ੍ਰੀਫਰ ਕਰੂੰਗਾ ਕਿ ਤੁਸੀਂ ਹੋ ਸਕੇ ਤੋ ਟੁਵਰਡਸ ਐਂਡ ਆਫ ਜੁਲਾਈ ਤੋਂ ਆਪਣੇ ਟੈਕਸ ਰਿਟਰਨ ਲੌਂਚ ਚਾਲੂ ਕਰੋ, ਲੌਂਚ ਕਰਨੇ, ਕਿਉਂਕਿ ਬਹੁਤ ਸਾਰਾ ਡੇਟਾ ATO ਕੋਲ ਪ੍ਰੀਫਿਲ ਰਿਪੋਰਟ ਵਿੱਚ ਨਹੀਂ ਹੁੰਦਾ. ਜਿੱਦਾਂ ਕਿ ਇੰਟਰਸਟ ਇਨਕਮ ਹੋ ਗਿਆ, ਤੁਹਾਡੇ ਡਿਵੀਡੈਂਡਸ ਹੋ ਗਏ, ਕੁਛ ਸੈਂਟਰ ਲਿੰਕ ਦੀ ਪੇਮੈਂਟਸ ਹੈਗੀਆਂ, ਤੇ ਇਹ ਸਾਰੀਆਂ ਜਿਹੜੀਆਂ ਇਨਫੋਰਮੇਸ਼ਨ ਹੈ ਸਾਰੇ ਡਿਪਾਰਟਮੈਂਟ ਹੌਲੀ ਹੌਲੀ ਅਪਡੇਟ ਕਰਦੇ ਆ. ਬਾਏ ਐਂਡ ਆਫ ਜੁਲਾਈ ਇਹ ਸਾਰਾ ਅਪਡੇਟ ਹੋ ਜਾਂਦਾ. ਤੇ ਉਸ ਤੋਂ ਇਲਾਵਾ ਇੱਕ ਫੋਰਨ ਸੋਰਸ ਇਨਕਮ ਹੈ ਜਿਹੜੇ ਕਲਾਇੰਟ ਬਹੁਤ ਮਿਸ ਕਰ ਜਾਂਦੇ ਆ ਕਿ ਤੁਹਾਡੇ ਕੋਲ ਕੋਈ ਵੀ ਫੋਰਨ ਸੋਰਸ ਇਨਕਮ ਹੈਗਾ ਤੇ ਯੂ ਮਸਟ ਡਿਸਕਲੋਜ਼. ਉਹਦੀ ਫਿਗਰ ਤੁਸੀਂ ਵਰਕਆਊਟ ਕਰ ਸਕਦੇ ਆ ਫੋਰਨ ਸੋਰਸ ਤੋਂ ਲੈ ਕੇ. ਔਰ ਪੰਜਵਾਂ, ਮੈਂ ਤੁਹਾਨੂੰ ਬੋਲਿਆ ਕਿ ਕ੍ਰਿਪਟੋ ਦਾ, ਕ੍ਰਿਪਟੋ ਦੇ ਵਿੱਚ ਕਾਫੀ ਕਨਫਿਊਜ਼ ਹੈਗੇ ਆ ਕਿ ਜੇਕਰ ਤੁਸੀਂ ਕੋਈ ਵੀ ਕ੍ਰਿਪਟੋ ਟ੍ਰਾਂਜੈਕਸ਼ਨ ਕਰਦੇ ਆ, ਪਰਚੇ ਸੇਲ ਦੀ ਕਰਦੇ ਆ, ਤਾਂ ਉਸ ਸਾਲ ਤੁਹਾਨੂੰ ਕੈਪੀਟਲ ਗੇਨ ਟੈਕਸ ਲੱਗੇਗਾ ਜੇ ਗੇਨ ਕੀਤਾ. ਕਾਫੀ ਲੋਕ ਕਹਿੰਦੇ ਕਿ ਮੈਂ ਤਾਂ ਸਿਰਫ ਕੋਇਨ ਚੇਂਜ ਕੀਤੇ, ਵਨ ਕ੍ਰਿਪਟੋ ਤੋਂ ਉਹਨਾਂ ਕਰੰਸੀ ਕ੍ਰਿਪਟੋ ਚੇਂਜ ਕੀਤੀ ਆ. ਜੇ ਤੁਸੀਂ ਜਦੋਂ ਇੱਕ ਕ੍ਰਿਪਟੋ ਦੂਜੇ ਕ੍ਰਿਪਟੋ ਨਾਲ ਚੇਂਜ ਕਰਦੇ ਆ, ਇਹਦਾ ਮਤਲਬ ਤੁਸੀਂ CGT ਇਵੈਂਟ ਕਰਤਾ, ਤੁਸੀਂ ਉਸਨੂੰ ਸੇਲ ਕੀਤਾ ਹੈ ਤੇ ਦੂਜੇ ਨੂੰ ਐਕਵਾਇਰ ਕੀਤਾ. ਤੋ ਮੇਕ ਸ਼ੋਰ ਕਿ ਜੋ ਤੁਸੀਂ ਈਵਨ ਨਾ ਕਿ ਸੇਲ ਪਰਚੇਸ ਤੇ ਨਹੀਂ, ਜੋ ਤੁਸੀਂ ਐਕਸਚੇਂਜ ਵੀ ਕਰਦੇ ਆ ਕ੍ਰਿਪਟੋ ਤੋਂ ਉਹ CGT ਬਣਵਾ ਜਾਂਦਾ.
1: ਜੀ, ਬਹੁਤ ਬਹੁਤ ਸ਼ੁਕਰੀਆ ਹਰਜੀਤ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਮੇਰੇ ਖਿਆਲ ਦੇ ਨਾਲ ਇਹ ਲਿਸਨਰਸ ਦੇ ਲਈ ਇਸ ਵਾਰ ਬਹੁਤ ਲਾਹੇਵੰਦ ਹੋਏਗੀ ਤੇ ਸਾਨੂੰ ਸਮਾਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ
2: ਜੀ. ਸਵਾਸ ਕਰਦੇ ਹਾਂ ਕਿ ਇਹ ਜਾਣਕਾਰੀ ਵੀ ਲਾਹੇਵੰਦ ਰਹੇਗੀ ਤੁਹਾਡੇ ਲਈ ਅਤੇ ਟੈਕਸ ਟਾਈਮ ਦੇ ਵਿੱਚ ਚੰਗੇ ਤਰੀਕੇ ਨਾਲ ਸੋਚ ਸਮਝ ਕੇ ਹੀ ਟੈਕਸ ਫਾਈਲ ਕਰੋਗੇ ਤੁਸੀਂ. ਔਰ ਮੈਂ ਤੁਹਾਨੂੰ ਪੁੱਛ ਰਿਹਾ ਸੀ ਕਿਉਂਕਿ ਫੀਫਾ ਵਰਲਡ ਕੱਪ ਸਵੇਰੇ 5 ਤੋਂ ਸਾਡੇ ਸਮੇਂ ਦੇ ਹਿਸਾਬ ਦੇ ਨਾਲ ਸ਼ੁਰੂ ਹੋ ਜਾਣਾ, ਫੀਫਾ ਵਰਲਡ ਕੱਪ 2026. ਸੋ ਆਰ ਯੂ ਐਕਸਾਈਟਡ? ਔਰ ਨਾਲ ਦੀ ਨਾਲ ਦੱਸ ਦਈਏ ਕਿ ਨਿਊਜ਼ੀਲੈਂਡ ਦੀ ਟੀਮ ਦੇ ਵਿੱਚ ਪੰਜਾਬੀ ਮੁੰਡਾ ਸਰਪ੍ਰੀਤ ਸਿੰਘ ਉਹ ਸ਼ਾਮਲ ਹੋ ਚੁੱਕਾ ਹੈ ਜੀ. ਔਰ ਕਿੰਨੇ ਸਾਲਾਂ ਬਾਅਦ ਕੋਈ ਇੰਡੀਅਨ ਨੇਮ ਵਰਲਡ ਕੱਪ ਖੇਡਦਾ ਨਜ਼ਰ ਆਵੇਗਾ. ਹਾਲਾਂਕਿ ਨਿਊਜ਼ੀਲੈਂਡ ਨੂੰ ਹੀ ਉਹ ਰਿਪ੍ਰੈਜੈਂਟ ਕਰੇਗਾ ਕਿਉਂਕਿ ਆਕਲੈਂਡ ਦਾ ਜੰਮਪਲ ਹੈ, ਲੇਕਿਨ ਉਹਨਾਂ ਦਾ ਪਰਿਵਾਰ ਪਿੱਛੇ ਜਲੰਧਰ ਤੋਂ ਹੈ. ਸੋ ਲੈਟਸ ਸੀ ਕੀ ਕਰਦਾ ਹੈ ਸਾਡਾ ਸਰਪ੍ਰੀਤ ਸਿੰਘ ਪੰਜਾਬੀ ਮੁੰਡਾ. ਇਹਦੇ ਨਾਲ ਨਾਲ ਮੈਂ ਤੁਹਾਨੂੰ ਇਹ ਵੀ ਪੁੱਛਿਆ ਸੀ ਕਿ ਓਪਨਿੰਗ ਮੈਚ ਦੇ ਵਿੱਚ ਮੈਕਸੀਕੋ ਵਰਸਿਸ ਸਾਊਥ ਅਫਰੀਕਾ ਕੀ ਲੱਗਦਾ, ਕਿਹੜੀ ਟੀਮ ਜਿੱਤੇਗੀ, ਇਹ ਵੀ ਗੈਸ ਕਰ ਸਕਦੇ ਹੋ ਅਤੇ ਜਵਾਬ ਦੇ ਸਕਦੇ ਹੋ 0439-799-767 'ਤੇ. ਹਾਲਾਂਕਿ ਸਿਰਫ ਇਹ ਵੈਸੇ ਹੀ ਫੰਡ ਵਾਸਤੇ ਗੈਸ ਆ, ਕੋਈ ਪ੍ਰਾਈਜ਼ ਨਹੀਂ ਮਿਲੇਗਾ. ਸੋ ਇਹ ਵੀ ਤੁਸੀਂ ਦੱਸਿਓ ਜ਼ਰੂਰ. ਇੱਧਰ ਰਮਨ ਜੀ ਕਹਿ ਰਹੇ ਨੇ, ਗੁੱਡ ਈਵਨਿੰਗ ਪੁਨੀਤ ਜੀ, ਕੀ ਹਾਲ ਚਾਲ ਨੇ, ਜ਼ਿੰਦਗੀ ਕਿਵੇਂ ਚੱਲ ਰਹੀ ਹੈ, ਤੁਹਾਡਾ ਅਮੇਜ਼ਿੰਗ ਸ਼ੋਅ ਸੁਣ ਰਹੇ ਹਾਂ. ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ. ਔਰ ਇੱਧਰ ਸਾਨੂੰ ਮੈਸੇਜ ਆ ਚੁੱਕਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਭਾਅ ਜੀ. ਹਰਮਨਪ੍ਰੀਤ ਸਿੰਘ ਫਰੋਮ ਸਿਡਨੀ ਕਹਿ ਰਹੇ ਨੇ, ਵਧੀਆ ਪ੍ਰੋਗਰਾਮ, ਮੈਂ ਕੰਮ 'ਤੇ ਪ੍ਰੋਗਰਾਮ ਸੁਣ ਰਿਹਾ ਜੀ. ਔਰ ਕਹਿ ਰਹੇ ਨੇ ਹਿੰਮਤ ਸੰਧੂ ਦਾ ਗਾਣਾ ਲਾ ਦਿਓ ਕੋਈ ਵੀ. ਕੋਸ਼ਿਸ਼ ਜ਼ਰੂਰ ਕਰਾਂਗੇ ਕਿਉਂਕਿ ਕੋਸ਼ਿਸ਼ਾਂ ਹੀ ਕਾਮਯਾਬ ਹੁੰਦੀਆਂ ਨੇ ਅਤੇ ਵਾਅਦੇ ਅਕਸਰ ਟੁੱਟ ਜਾਂਦੇ ਨੇ. ਔਰ ਬਹੁਤ ਬਹੁਤ ਸ਼ੁਕਰੀਆ ਹਰਮਨਪ੍ਰੀਤ ਜੀ, ਤੁਸੀਂ ਸਾਨੂੰ ਇਹ ਜੋ ਮੈਸੇਜ ਕੀਤਾ ਹੈ, ਬਹੁਤ ਬਹੁਤ ਸ਼ੁਕਰੀਆ. ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ, ਅਗਰ ਨਹੀਂ ਕਰ ਸਕਿਆ ਤਾਂ ਪਹਿਲਾਂ ਹੀ ਮਾਫੀ ਮੰਗਦਾ ਹਾਂ. ਮੈਂ ਦੇਖਦਾ ਲੱਭਦਾ ਅਗਰ ਮੈਨੂੰ ਲੱਭਦਾ ਗਾਣਾ ਤਾਂ. ਔਰ ਫਿਲਹਾਲ ਸਮਾਂ ਹੋ ਚੁੱਕਾ ਇੱਕ ਬ੍ਰੇਕ ਦਾ, ਔਰ ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਲੈ ਕੇ ਆਉਂਦੇ ਹਾਂ ਜੀ.
3: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
4: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ ਸਾਂਝ ਪਾਉਂਦਾ ਹੈ. ਦੇਖੋ ਹਰ ਮੰਗਲਵਾਰ ਰਾਤ 9:30 PM. SBS TV ਅਤੇ ਰੇਡੀਓ ਚੈਨਲਾਂ ਉੱਤੇ ਕੀ ਪ੍ਰਸਾਰਣ ਹੋਣ ਜਾ ਰਿਹਾ ਹੈ ਇਸ ਬਾਰੇ ਪਤਾ ਕਰਨ ਲਈ sbs.com.au/guide ਤੇ ਜਾਓ। NITV ਉੱਤੇ ਉਹਨਾਂ ਮੁੱਦਿਆਂ ਬਾਰੇ ਜਾਣੋ ਜੋ ਆਦੀਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਲਈ ਮਹੱਤਵਪੂਰਨ ਹਨ। ਦੇਖੋ ਚੈਨਲ 33 ਉੱਤੇ ਅਤੇ SBS ਔਨ ਡਿਮਾਂਡ ਤੇ। ਆਸਟ੍ਰੇਲੀਆ ਅਤੇ ਦੁਨੀਆ ਭਰ ਤੋਂ ਤਾਜ਼ੀਆਂ ਖਬਰਾਂ ਅਤੇ ਉੱਭਰ ਰਹੀਆਂ ਕਹਾਣੀਆਂ ਦੇਖੋ SBS ਵਰਲਡ ਨਿਊਜ਼ ਹਰ ਸ਼ਾਮ 6:30 ਅਤੇ SBS ਔਨ ਡਿਮਾਂਡ ਤੇ।
5: SBS audio
6: apni wavelength nal mel khandiya taranga sunan layi play button
7: dabao SBS chill
8: SBS pop asia non stop asian pop
9: can you describe that feeling for people who haven't experienced it
10: SBS hindi uplabdh karwata hai
11: far from the partisan politics
6: nal hi sakht to vadh bhashawan vich khabran vi tuhade mood nal mel khanda sangeet ate manmohak podcast vi jo tuhadi udeek kar rahe ne SBS audio app download karo ja
5: sbs.com.au/audio
2: ਬ੍ਰੇਕ ਤੋਂ ਬਾਅਦ ਵੈਲਕਮ ਬੈਕ ਜੀ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਟੀਂਗਰਾ ਤੁਹਾਡੇ ਨਾਲ। ਸਮੇਂ ਪੁੱਛ ਰਿਹਾ ਸੀ ਕਿਉਂਕਿ ਫੀਫਾ ਵਰਲਡ ਕੱਪ ਔਰ ਨਾਲ ਨਾਲ ਦੱਸ ਦਈਏ ਕਿ ਫੀਫਾ ਵਰਲਡ ਕੱਪ ਦੀ ਲਾਈਵ ਸਟ੍ਰੀਮਿੰਗ ਤੁਸੀਂ SBS ਔਨ ਡਿਮਾਂਡ 'ਤੇ ਫ੍ਰੀ ਦੇ ਵਿੱਚ ਕਰ ਸਕਦੇ ਹੋ। ਸਿਰਫ ਅਕਾਊਂਟ ਬਣਾਓ ਫ੍ਰੀ ਦੇ ਵਿੱਚ ਔਰ SBS ਔਨ ਡਿਮਾਂਡ ਦੇ ਉੱਤੇ ਸਵੇਰੇ ਸਵੇਰੇ ਫਿਰ ਮੈਚ ਜ਼ਰੂਰ ਦੇਖਿਓ। ਕੱਲ੍ਹ 5 ਵਜੇ ਮੈਕਸੀਕੋ ਵਰਸਸ ਸਾਊਥ ਅਫਰੀਕਾ ਅਤੇ ਬਾਕੀ ਵੀ ਸਾਰੇ ਮੈਚ। ਔਰ ਮੈਂ ਪੁੱਛ ਰਿਹਾ ਸੀ ਕਿ ਕਿਹੜੀ ਟੀਮ ਤੁਹਾਨੂੰ ਲੱਗਦਾ ਕਿ ਜਿੱਤੇਗੀ। ਹਰਮਨ ਜੀ ਕਹਿ ਰਹੇ ਨੇ ਕਿ ਮੈਕਸੀਕੋ ਹੀ ਜਿੱਤੇਗੀ। ਓਕੇ ਜੀ, ਮੇਰਾ ਵੀ ਗੈਸ ਜੋ ਹੈ ਮੈਕਸੀਕੋ 'ਤੇ ਹੀ ਹੈ। ਔਰ ਫਿਰ ਸੰਡੇ ਵਾਲਾ ਵੀ ਦੱਸੋ ਫਿਰ ਜਦੋਂ ਆਸਟ੍ਰੇਲੀਆ ਖੇਡੇਗੀ ਤੁਰਕੀ ਦੇ ਖਿਲਾਫ ਉਦੋਂ ਕੀ ਲੱਗਦਾ ਕਿ ਕਿਹੜੀ ਟੀਮ ਜਿੱਤੇਗੀ। ਫਿਲਹਾਲ ਆਓ ਅੱਗੇ ਲੈ ਚੱਲਦੇ ਹਾਂ ਅਤੇ ਦੁਨੀਆ ਭਰ ਦੇ ਵਿੱਚ ਵੱਸਦੇ ਪੰਜਾਬੀਆਂ ਨਾਲ ਜੁੜੀਆਂ ਖਬਰਾਂ ਪੰਜਾਬੀ ਡਾਇਸਪੋਰਾ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹਾਂ।
12: SBS ਪੰਜਾਬੀ ਦੇ ਸਰੋਤਿਆਂ ਨੂੰ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਏਟੋਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਪਹੁੰਚੇ। ਪੰਜਾਬੀ ਡਾਇਸਪੋਰਾ ਦੇ ਨਾਲ ਸੰਬੰਧਿਤ ਕੌਮਾਂਤਰੀ ਖਬਰਸਾਰ ਦੇ ਇਸ ਬੁਲੇਟਿਨ ਵਿੱਚ ਆਪ ਸਾਰਿਆਂ ਨੂੰ ਨਿੱਘੀ ਜੀ ਆਇਆਂ ਨੂੰ। ਪਹਿਲਾਂ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਮੈਥ ਤਸਕਰੀ ਮਾਮਲੇ ਵਿੱਚ ਦੋਸ਼ੀਆਂ ਦੀ ਆਖਰੀ ਅਪੀਲ ਵੀ ਖਾਰਜ। ਨਿਊਜ਼ੀਲੈਂਡ ਵਿੱਚ ਰਾਜਨੀਤਿਕ ਪਾਰਟੀ ਲੇਬਰ ਵੱਲੋਂ ਭਾਰਤੀ ਮੂਲ ਦੇ ਪੁਲਿਸ ਸੁਪਰਟੈਂਡੈਂਟ ਰਾਕੇਸ਼ ਨਾਇਡੂ ਨੂੰ ਉੱਚਾ ਰੁਤਬਾ ਦਿੱਤਾ ਗਿਆ। ਯੂਨਾਈਟਿਡ ਕਿੰਗਡਮ ਵਿੱਚ ਪੰਜਾਬੀ ਡਰਾਈਵਰ ਤਨਵੀਰ ਸਿੰਘ ਨੂੰ 29 ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਜੂਨ 1984 ਦੇ ਤੀਸਰੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਦੁਨੀਆ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਰੋਸ ਮੁਜ਼ਾਹਰੇ ਕਰਕੇ ਮਨਾਈ ਗਈ। ਲਹਿੰਦੇ ਪੰਜਾਬ ਤੋਂ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਦੀ ਅਮਰੀਕਾ ਯਾਤਰਾ। ਕੈਨੇਡਾ ਵਿੱਚ ਨਵਜੰਮੇ ਬੱਚਿਆਂ ਦੇ ਕਤਲ ਹੋ ਜਾਣ ਦੀਆਂ ਖਬਰਾਂ ਦੀਆਂ ਸੁਰਖੀਆਂ। ਨਿਊਜ਼ੀਲੈਂਡ ਵੱਲੋਂ ਸਰਪ੍ਰੀਤ ਸਿੰਘ ਖੇਡੇਗਾ ਵਿਸ਼ਵ ਕੱਪ ਫੁੱਟਬਾਲ ਦੇ ਮੈਦਾਨਾਂ ਵਿੱਚ। ਅਤੇ ਆਖਰ ਵਿੱਚ ਕੁਝ ਰੰਗ ਸ਼ਾਇਰੀ ਦੇ। ਨਿਊਜ਼ੀਲੈਂਡ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਮੈਥਮਿਮ ਫੈਟਮਿਨ ਯਾਨੀ ਕਿ ਮੈਥ ਤਸਕਰੀ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਦੋ ਪੰਜਾਬੀ ਬਲਤੇਜ ਸਿੰਘ ਅਤੇ ਹਿੰਮਤਜੀਤ ਸਿੰਘ ਕਾਹਲੋਂ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਇੱਥੋਂ ਦੀ ਸੁਪਰੀਮ ਕੋਰਟ ਨੇ ਉਹਨਾਂ ਦੀ ਆਖਰੀ ਅਪੀਲ ਸੁਣਨ ਦੀ ਇਜਾਜ਼ਤ ਤੋਂ ਇਨਕਾਰ ਕਰ ਦਿੱਤਾ। ਮਾਣਯੋਗ ਅਦਾਲਤ ਨੇ ਆਖਿਆ ਕਿ ਦੋਵਾਂ ਹੀ ਦੋਸ਼ੀਆਂ ਨੂੰ ਦਿੱਤੀਆਂ ਗਈਆਂ ਕਰਮਵਾਰ 22 ਸਾਲ ਅਤੇ 21 ਸਾਲ ਦੀਆਂ ਸਜ਼ਾਵਾਂ ਨੂੰ ਜਿਵੇਂ ਦਾ ਤਿਵੇਂ ਕਾਇਮ ਰੱਖਿਆ ਜਾਵੇਗਾ। ਇੰਨਾ ਹੀ ਨਹੀਂ 10 ਸਾਲ ਦੀ ਲਾਜ਼ਮੀ ਗੈਰ ਪੈਰੋਲ ਮਿਆਦ ਨੂੰ ਵੀ ਉਹਨਾਂ ਨੇ ਜੁਰਮ ਦੀ ਗੰਭੀਰਤਾ ਨੂੰ ਦੇਖਦਿਆਂ ਪੂਰੀ ਤਰ੍ਹਾਂ ਜਾਇਜ਼ ਕਰਾਰ ਦਿੱਤਾ ਹੈ। ਅਤੇ ਇੱਧਰ ਨਿਊਜ਼ੀਲੈਂਡ ਪੁਲਿਸ ਵਿੱਚ ਤਾਇਨਾਤ ਰਹੇ ਸੁਪਰਿੰਟੈਂਡੈਂਟ ਰਾਕੇਸ਼ ਨਾਇਡੂ ਨੂੰ ਇੱਥੋਂ ਦੀ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਵੱਲੋਂ ਚੋਣ ਲੜਨ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਨਵੀਂ ਚਰਚਾ ਛਿੜ ਗਈ ਹੈ। ਹੋਇਆ ਇੰਝ ਕਿ ਆਪਣੀ ਸੂਚੀ ਵਿੱਚ ਮੁੱਖ ਵਿਰੋਧੀ ਧਿਰ ਲੇਬਰ ਪਾਰਟੀ ਨੇ

0: Hits from Home.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
2: ਤੇ ਉੱਧਰ ਪੰਜਾਬੀ ਮੂਲ ਦੇ ਨੌਜਵਾਨ ਤਨਵੀਰ ਸਿੰਘ ਨੂੰ ਬਰਤਾਨੀਆ ਦੇ ਵਿੱਚ 29 ਸਾਲ ਕੈਦ ਸੁਣਾਏ ਜਾਣ ਦੀ ਸਜ਼ਾ ਸਾਹਮਣੇ ਆਈ ਹੈ। ਇੱਕ ਬੇਹੱਦ ਸਨਸਨੀਖੇਜ਼ ਮਾਮਲੇ ਵਿੱਚ ਸੈਕਸ ਵਰਕਰ ਦਾ ਬੇਰਹਿਮੀ ਨਾਲ ਕਤਲ ਕਰਨ ਦੇ ਦੋਸ਼ ਲੱਗੇ ਪੰਜਾਬੀ ਮੂਲ ਦੇ 32 ਸਾਲਾਂ ਨੌਜਵਾਨ ਤਨਵੀਰ ਸਿੰਘ ਨੂੰ ਜਿੱਥੇ ਵੈਸਟ ਮਿਡਲੈਂਡਸ ਇਲਾਕੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤੇ ਜਾਣ ਤੋਂ ਬਾਅਦ ਮਾੜਯੋਗ ਅਦਾਲਤ ਨੇ 29 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਉੱਥੇ ਡਿਲੀਵਰੀ ਡਰਾਈਵਰ ਦੇ ਤੌਰ 'ਤੇ ਬਹੁਤ ਸਾਰੇ ਭਾਰਤੀ ਮੂਲ ਦੇ ਲੋਕਾਂ ਉੱਤੋਂ ਯੂਨਾਈਟਿਡ ਕਿੰਗਡਮ ਦੇ ਲੋਕਾਂ ਦਾ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ। 41 ਸਾਲਾ ਸ਼ਾਰਾ ਮਿਲਰ ਦੇ ਕਤਲ 'ਤੇ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਜਿੱਥੇ ਪਹਿਲਾਂ ਹੀ ਸੱਭਿਆਚਾਰਕ ਬੇਗਾਨਗੀ ਦਾ ਮਾਹੌਲ ਪੂਰੇ UK ਦੇ ਵਿੱਚ ਬਣਿਆ ਹੋਇਆ, ਉੱਥੇ ਯਾਦ ਕਰਾਉਣਾ ਚਾਹਾਂਗੇ ਕਿ ਬੀਤੇ ਦਿਨੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਵਿਕਰਮ ਸਿੰਘ ਦਿਗਵਾ ਨਾਂ ਦੇ ਇੱਕ ਸਿੱਖ ਨੌਜਵਾਨ ਨੇ ਇੱਕ ਤਿੱਖੇ ਹਥਿਆਰ ਦੇ ਨਾਲ ਹੈਨਰੀ ਨੋਵਾਕ ਦਾ ਕਤਲ ਕਰ ਦਿੱਤਾ ਸੀ, ਜਿਸ ਤੋਂ ਬਾਅਦ ਪੂਰੇ UK ਦੇ ਵਿੱਚ ਹਿੰਸਾ ਭੜਕ ਉੱਠੀ ਸੀ। ਅਤੇ ਇੰਨਾ ਹੀ ਨਹੀਂ, ਪੁਲਿਸ ਦੇ ਖਿਲਾਫ਼ ਵੀ ਇਸੇ ਤਰ੍ਹਾਂ ਦਾ ਤਣਾਅ ਦਾ ਮਾਹੌਲ ਬਣਿਆ ਰਿਹਾ। ਅਤੇ ਉੱਧਰ ਜੂਨ 1984 ਦੇ ਤੀਸਰੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਦੇ ਮੌਕੇ ਦੁਨੀਆ ਦੇ ਵੱਖ ਵੱਖ ਦੇਸ਼ਾਂ ਵਿੱਚ ਵਸਦੇ ਸਿੱਖਾਂ ਨੇ ਭਾਰਤੀ ਸਫਾਰਤਖਾਨਿਆਂ ਦੇ ਸਾਹਮਣੇ ਰੋਸ ਮੁਜ਼ਾਹਰੇ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਖ਼ਬਰ ਮਿਲੀ ਹੈ ਕਿ ਵੈਨਕੂਵਰ, ਫਰੈਂਕਫਰਟ, ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਯੂਰਪ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਸ ਤਰ੍ਹਾਂ ਦੇ ਸਮਾਗਮ ਹੋਏ, ਜਿਸ ਦੇ ਵਿੱਚ ਕੌਮੀ ਅਧਿਕਾਰਾਂ, ਧਾਰਮਿਕ ਆਜ਼ਾਦੀ ਦੇ ਇਨਸਾਫ਼ ਅਤੇ ਵੱਖਰੇ ਸਿੱਖ ਰਾਜ ਪ੍ਰਤੀ ਸੰਘਰਸ਼ ਦਾ ਐਲਾਨ ਕੀਤਾ ਗਿਆ। ਉੱਧਰ ਲਹਿੰਦੇ ਪੰਜਾਬ ਤੋਂ ਇਨ੍ਹੀਂ ਦਿਨੀ ਅਮਰੀਕਾ ਦੇ ਵਿੱਚ ਜਾਣੇ ਪਛਾਣੇ ਚਿਹਰੇ ਯਾਨੀ ਕਿ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸਰਦਾਰ ਰਮੇਸ਼ ਸਿੰਘ ਅਰੋੜਾ ਪਹੁੰਚੇ ਹੋਏ ਨੇ। ਬੀਤੇ ਦਿਨੀ ਉਹਨਾਂ ਨੇ ਮੈਰੀਲੈਂਡ ਸਥਿਤ ਇੱਕ ਖਾਸ ਮਿਲਣੀ ਵਿੱਚ ਸਿੱਖ ਵਿਰਾਸਤ ਦੀ ਸਾਂਭ ਸੰਭਾਲ, ਕੌਮੀ ਮੰਗਾਂ ਅਤੇ ਪਾਕਿਸਤਾਨ ਦੇ ਵਿੱਚ ਗੁਰਧਾਮਾਂ ਦੇ ਦਰਸ਼ਨਾਂ ਲਈ ਆਉਂਦੀਆਂ ਸੰਗਤਾਂ ਦੇ ਬਿਹਤਰ ਯਾਤਰਾ ਦੇ ਯਤਨਾਂ ਬਾਰੇ ਚਰਚਾ ਕੀਤੀ। ਇਹ ਉਹ ਦਿਨ ਨੇ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖਾਂ ਦਾ ਇੱਕ ਵੱਡਾ ਵਫਦ 5ਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਵਾਸਤੇ ਗਿਆ ਹੋਇਆ, ਜਿਹੜਾ ਕਿ 19 ਜੂਨ ਨੂੰ ਅਟਾਰੀ ਵਾਹਗਾ ਸਰਹੱਦ ਰਾਹੀਂ ਵਾਪਸ ਚੜ੍ਹਦੇ ਪੰਜਾਬ ਪਰਤੇਗਾ। ਤੇ ਉਧਰ ਪੰਜਾਬੀਆਂ ਦੇ ਦੂਜੇ ਵੱਡੇ ਘਰ ਕੈਨੇਡਾ ਤੋਂ ਲਗਾਤਾਰ ਦੂਸਰੀ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਦੇ ਵਿੱਚ ਕਿ ਨਵ ਜੰਮੇ ਬੱਚੇ ਦੀ ਲਾਸ਼ ਮਿਲੀ। ਫਰਕ ਇੰਨਾ ਹੈ ਕਿ ਇਸ ਵਾਰ ਇਸ ਬੱਚੇ ਦੀ ਲਾਸ਼ ਮਿਲਣ ਤੋਂ ਬਾਅਦ ਉਸ ਦੀ ਮਾਂ ਸਿਮਰਨ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਹੈਲੀਫੈਕਸ ਵਿਖੇ ਇਸ ਤਰ੍ਹਾਂ ਦੀ ਘਟਨਾ ਪੇਸ਼ ਆਈ ਸੀ, ਜਿਸ ਤੋਂ ਬਾਅਦ ਪ੍ਰਵਾਸੀ ਭਾਈਚਾਰੇ ਪੂਰੀ ਤਰ੍ਹਾਂ ਸਦਮੇ ਵਿੱਚ ਨੇ। ਦੁਖਦਾਈ ਗੱਲ ਇਹ ਹੈ ਕਿ ਹੈਲੀਫੈਕਸ ਵਿਖੇ ਹੋਈ ਘਟਨਾ ਵਿੱਚ ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ 23 ਸਾਲਾ ਉਸ ਦੀ ਮਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਤਾਂ ਦਾਖਲ ਕਰਵਾਇਆ ਗਿਆ, ਪਰ ਉਹ ਵੀ ਮੌਤ ਦੀ ਗੋਤ ਵਿੱਚ ਜਾ ਸੁੱਤੀ। ਪੰਜਾਬੀ ਸਫਾਂ ਦੇ ਵਿੱਚ ਇਸ ਵਰਤਾਰੇ ਨੇ ਨਵੀਂ ਚਰਚਾ ਛੇੜ ਦਿੱਤੀ ਹੈ। ਇਹ ਉਹ ਦਿਨ ਨੇ ਜਦੋਂ ਕੈਨੇਡਾ ਦੇ ਵਿੱਚ ਰਾਜਨੀਤਿਕ ਸ਼ਰਨ ਲੈਣ ਵਾਲੇ ਲੋਕਾਂ ਦੀ ਅਥਾਹ ਗਿਣਤੀ ਵਧੀ ਹੋਈ ਨਜ਼ਰ ਆਉਂਦੀ ਹੈ। ਤੇ ਇੱਧਰ ਨਿਊਜ਼ੀਲੈਂਡ ਤੋਂ ਖੁਸ਼ ਖਬਰ ਹੈ ਕਿ ਦਰਪ੍ਰੀਤ ਸਿੰਘ ਨੇ ਜਿੱਥੇ ਨਿਊਜ਼ੀਲੈਂਡ ਦੀ ਟੀਮ ਵਿੱਚ ਆਪਣੀ ਥਾਂ ਬਣਾਈ, ਉੱਥੇ ਨਿਊਜ਼ੀਲੈਂਡ ਵੱਲੋਂ ਦੁਨੀਆ ਵਿੱਚ ਸਭ ਤੋਂ ਖੇਡਿਆ ਤੇ ਵੇਖਿਆ ਜਾਣ ਵਾਲਾ ਫੁੱਟਬਾਲ ਹੁਣ ਜਦੋਂ ਵਿਸ਼ਵ ਕੱਪ ਦੌਰਾਨ ਸ਼ਬਾਬ ਤੇ ਜਾਵੇਗਾ, 11 ਜੂਨ ਤੋਂ 19 ਜੁਲਾਈ ਤੱਕ ਨਿਊਜ਼ੀਲੈਂਡ ਦੀ ਟੀਮ ਵੱਲੋਂ ਇਹ ਪੰਜਾਬੀ ਨੌਜਵਾਨ ਮੈਦਾਨ ਦੇ ਵਿੱਚ ਉਤਰੇਗਾ। ਜ਼ਿਕਰੇ ਖਾਸ ਹੈ ਕਿ ਮਾਲਪੁਰ ਇਲਾਕੇ ਦੇ ਜੰਪਲ ਜਰਨੈਲ ਸਿੰਘ ਤੋਂ ਬਾਅਦ ਸਰਪ੍ਰੀਤ ਸਿੰਘ ਇੱਕ ਅਜਿਹਾ ਨੌਜਵਾਨ ਹੈ ਪੰਜਾਬੀਆਂ ਦੀ ਝੰਡੀ ਕਰਵਾਈ ਹੈ। ਬਾਇਰਨ ਮਿਊਨਿਖ ਦੇ ਨਾਲ ਜੁੜਨ ਵਾਲੇ ਸਰਪ੍ਰੀਤ ਪਹਿਲੇ ਪੰਜਾਬੀ ਮੂਲ ਦੇ ਖਿਡਾਰੀ ਬਣੇ। ਆਕਲੈਂਡ ਦੇ ਜੰਪਲ ਸਰਪ੍ਰੀਤ ਸਿੰਘ ਦੇ ਪਿਤਾ ਦਾ ਨਿਊਜ਼ੀਲੈਂਡ ਦੇ ਵਿੱਚ ਛੋਟੇ ਦਰਜੇ ਦਾ ਕਾਰੋਬਾਰ ਹੈ ਅਤੇ 7 ਸਾਲ ਦੀ ਉਮਰ ਤੋਂ ਉਸ ਨੇ ਜਿੱਥੇ ਫੁੱਟਬਾਲ ਦੇ ਪ੍ਰਤੀ ਆਪਣਾ ਮੋਹ ਨਿਭਾਇਆ, ਉਸ ਤੋਂ ਬਾਅਦ ਸਰਪ੍ਰੀਤ ਸਿੰਘ ਨੇ ਯੂਰਪ, ਜਰਮਨੀ ਅਤੇ ਪੁਰਤਗਾਲ ਦੇ ਕਲੱਬਾਂ ਲਈ ਖੇਡ ਦਿਖਾਈ। ਆਖਿਰਕਾਰ ਸੰਸਾਰ ਕੱਪ ਦੇ ਵਿੱਚ ਫੁੱਟਬਾਲ ਦੇ ਨਿਊਜ਼ੀਲੈਂਡ ਦੇ ਜੰਪਲ ਇਸ ਦੁਆਬੀਏ ਪੰਜਾਬੀ ਖਿਡਾਰੀ ਤੋਂ ਬਹੁਤ ਉਮੀਦਾਂ ਨੇ। ਗੁਰਪ੍ਰੀਤ ਗਿੱਲ ਦੇ ਖਿਆਲ ਦੇ ਨਾਲ ਆਗਿਆ ਚਾਹਾਂਗਾ ਕਿ ਕੋਈ ਦੱਸਿਓ ਤਰੀਕਾ ਕਿੰਜ ਤਾਲਮੇਲ ਰੱਖੀਏ, ਜੇ ਧਰਤੀ 'ਤੇ ਬੈਠਾਂ ਤਾਂ ਬਨੇਰੇ ਰੁੱਸ ਜਾਂਦੇ ਨੇ, ਬੜਾ ਔਖਾ ਕੰਮ ਖੁਸ਼ ਸਾਰਿਆਂ ਨੂੰ ਰੱਖਣਾ, ਦੀਵੇ ਜਦੋਂ ਬਾਲੀਏ ਹਨੇਰੇ ਰੁੱਸ ਜਾਂਦੇ ਨੇ। SBS ਪੰਜਾਬੀ ਦੇ ਸਰੋਤਿਆਂ ਤੋਂ ਪਰਮਿੰਦਰ ਸਿੰਘ, ਪਾਪਾ ਟੋਏ ਟੋਏ।

0: ਇੱਥੇ ਹੀ ਚਾਹੇਗਾ ਇਜਾਜ਼ਤ। ਮਿਹਰਬਾਨੀ।
1: ਕਿਆ ਬਾਤ ਹੈ ਜੀ। ਔਰ ਪਰਮਿੰਦਰ ਸਿੰਘ ਜੀ, ਅੰਤ ਦੇ ਵਿੱਚ ਜੋ ਸ਼ਾਇਰੀ ਲੈ ਕੇ ਆਉਂਦੇ ਨੇ ਉਹ ਕਾਫੀ ਕਮਾਲ ਦੀ ਹੁੰਦੀ ਆ, ਮਜ਼ਾ ਹੀ ਆ ਜਾਂਦਾ ਸੁਣ ਕੇ। ਔਰ ਇੱਧਰ ਗਗਨ ਜੀ ਕਹਿ ਰਹੇ ਨੇ ਕਿ ਇਹ ਫੀਫਾ ਵਰਲਡ ਕੱਪ ਦੇ ਓਪਨਿੰਗ ਮੈਚ ਦੇ ਲਈ ਮੈਕਸੀਕੋ ਨੂੰ ਸਪੋਰਟ ਕਰ ਰਹੇ ਨੇ ਅਤੇ ਸੰਡੇ ਵਾਲੀ ਗੇਮ ਦੇ ਲਈ ਡੈਫੀਨੇਟਲੀ ਸੋਕਰੂਜ਼, ਯਾਨੀ ਕਿ ਆਸਟ੍ਰੇਲੀਆ ਨੂੰ। ਕਿਆ ਬਾਤ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਹੁਣ ਵਾਰੀ ਆ ਚੁੱਕੀ ਹੈ ਗਾਣਾ ਸੁਣਨ ਦੀ, ਪਹਿਲਾ ਗਾਣਾ ਸਾਡੇ ਅੱਜ ਦੇ ਸ਼ੋਅ ਦਾ। ਇੱਦਾਂ ਹੀ ਇੰਜੋਏ ਕਰਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
2: SBS ਦਾ ਅਵਾਰਡ ਜੇਤੂ ਦਸਤਾਵੇਜ਼ੀ ਸ਼ੋਅ ਡੇਟਲਾਈਨ, ਜੋ ਕਿ ਸੰਸਾਰ ਭਰ ਦੇ ਲੋਕਾਂ ਬਾਰੇ ਅਤੇ ਉਹਨਾਂ ਦੀਆਂ ਕਹਾਣੀਆਂ ਨਾਲ

0: Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvinciblewiFi.com to learn more. Restrictions apply. Services not available in all areas.
1: Hello. ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ ਤੇ।
2: ਵੈਲਕਮ ਬੈਕ। ਇਸ ਕਮਰਸ਼ੀਅਲ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਪੰਜਾਬੀ ਦੇ ਉੱਤੇ। ਮੈਂ ਹਾਂ ਪੁਨੀਤ ਟਿੰਗਰਾ ਤੁਹਾਡੇ ਨਾਲ, ਔਰ ਇੱਧਰ ਸਾਨਵੀ ਜੀ ਕਹਿ ਰਹੇ ਨੇ ਅਮੇਜ਼ਿੰਗ ਸ਼ੋ। ਪੁਨੀਤ ਜੀ ਬਹੁਤ ਬਹੁਤ ਸ਼ੁਕਰੀਆ ਜੀ। ਮਨੂ ਜੀ ਵਿਕਟੋਰੀਆ ਦੇ ਪੈਕਨਮ ਤੋਂ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਤੁਹਾਡਾ ਸ਼ੋਅ ਇੰਜੋਏ ਕਰ ਰਹੇ ਹਾਂ, ਗ੍ਰੇਟ ਸ਼ੋਅ। ਔਰ ਕਹਿ ਰਹੇ ਨੇ ਫੀਫਾ ਦੇ ਵਾਸਤੇ ਕੱਲ੍ਹ ਮੈਂ ਸਪੋਰਟ ਕਰ ਰਹੀ ਹਾਂ ਮੈਕਸੀਕੋ ਨੂੰ, ਅਤੇ ਸੰਡੇ ਦੀ ਗੇਮ ਲਈ ਡੈਫੀਨੇਟਲੀ ਫੁੱਲ ਸਪੋਰਟ ਟੂ ਆਜ਼ੀ ਆਜ਼ੀ ਆਜ਼ੀ। ਓਏ ਓਏ ਓਏ, ਕਿਆ ਬਾਤ ਹੈ ਜੀ। ਔਰ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰਦੇ ਹੋ ਓਪਨਿੰਗ ਗੇਮ ਵਾਸਤੇ ਵੀ ਜ਼ਰੂਰ ਦੱਸਿਓ। ਔਰ ਸੰਡੇ ਆਸਟ੍ਰੇਲੀਆ ਵਰਸਸ ਤੁਰਕੀ ਦੱਸ ਸਕਦੇ ਹੋ 0439799767 'ਤੇ। ਔਰ ਹਾਂ ਸੱਚ, ਮੈਂ ਤਾਂ ਭੁੱਲ ਗਿਆ, ਔਰ ਮੈਂ ਇੰਟਰਵਿਊ ਕਰ ਰਿਹਾ ਜੀ, ਮੈਂ ਵਾਪਸ ਆਊਂਗਾ ਦੇ ਡਾਇਰੈਕਟਰ ਇਮਤਿਆਜ਼ ਅਲੀ ਦੀ। ਅਗਰ ਇਮੈਜਿਨ ਕਰੋ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਇਮਤਿਆਜ਼ ਅਲੀ ਨੂੰ, ਕੀ ਸਵਾਲ ਪੁੱਛੋਗੇ, ਮੈਨੂੰ ਲਿਖ ਕੇ ਭੇਜੋ। ਉਹ ਮੈਂ ਅਗਰ ਮੈਨੂੰ ਸਵਾਲ ਚੰਗਾ ਲੱਗਾ ਤਾਂ ਮੈਂ ਆਪਣੀ ਇੰਟਰਵਿਊ ਦੇ ਵਿੱਚ ਜ਼ਰੂਰ ਜ਼ਰੂਰ ਇਨਕਲੂਡ ਕਰਾਂਗਾ। ਠੀਕ ਹੈ ਜੀ, ਨੰਬਰ ਤੁਹਾਨੂੰ ਪਤਾ ਹੈ, ਜ਼ਰੂਰ ਜ਼ਰੂਰ ਭੇਜਿਓ। ਇੱਧਰ ਸੁਖਵਿੰਦਰ ਕੌਰ ਜੀ ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ ਜੀ। ਗੁੱਡ ਈਵਨਿੰਗ ਜੀ, ਕੀ ਹਾਲ ਚਾਲ ਨੇ, ਕਿਵੇਂ ਲੰਘ ਰਿਹਾ ਹੈ ਵੀਰਵਾਰ ਦਾ ਦਿਨ, ਔਰ ਕੀ ਪਲੈਨ ਨੇ ਫਿਰ ਵੀਕਐਂਡ ਦੇ? ਆਓ ਹੁਣ ਇੱਕ ਬਹੁਤ ਹੀ ਲਾਹੇਵੰਦ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਹਾਈਪਰ ਟੈਨਸ਼ਨ ਬਾਰੇ ਕਿ ਕਿਵੇਂ ਹੁੰਦਾ ਹੈ। ਔਰ ਇੱਕ ਅੰਦਾਜ਼ਿਆਂ ਦੇ ਮੁਤਾਬਕ 10 ਦੇ ਵਿੱਚੋਂ ਹਰ ਇੱਕ ਵਿਅਕਤੀ ਇਸ ਦੇ ਨਾਲ ਪ੍ਰਭਾਵਿਤ ਹੈ। ਕੀ ਹੈ ਪੂਰੀ ਜਾਣਕਾਰੀ, ਆਓ ਇਸ ਖਾਸ ਇੰਟਰਵਿਊ ਰਾਹੀਂ ਸੁਣਦੇ ਹਾਂ।
3: ਤੁਸੀਂ ਹੋ SBS ਪੰਜਾਬੀ ਦੇ ਨਾਲ।
4: ਜਿਵੇਂ ਤੁਸੀਂ ਦੱਸਿਆ ਕਿ ਵੱਧ ਹੋਏ ਤਾਂ ਡਾਕਟਰ ਕੋਲ ਹੀ ਜਾਣਾ ਚਾਹੀਦਾ, ਜੇ ਕਿਸੇ ਦਾ ਕਾਫੀ ਘੱਟ ਸ਼ੋਅ ਹੁੰਦਾ ਹੋਵੇ ਤਾਂ ਵੀ ਕੋਈ ਰਿਸਕ ਹੈਗਾ, ਤਾਂ ਵੀ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਉਹਨੂੰ ਇਗਨੋਰ ਕਰਨਾ ਚਾਹੀਦਾ?
5: ਨਹੀਂ, ਇਹ ਤਾਂ ਜ਼ਰੂਰੀ ਹੁੰਦਾ ਵਾ ਜਾਣ ਲਈ ਵੀ ਜੇ ਤੁਹਾਡਾ ਲੋਅ ਵੀ ਆ ਉਹਦੇ ਵੀ ਕੋਈ ਕੋਈ ਬਿਮਾਰੀਆਂ ਹੁੰਦੀਆਂ ਵਾ, ਜਿਵੇਂ ਤੁਹਾਡੀ ਉਮਰ ਵੱਧ ਆ ਘੱਟ ਆ ਉਹਦਾ ਵੀ ਅਸਰ ਪੈ ਸਕਦਾ ਵਾ, ਅਤੇ ਆਪਾਂ ਨੂੰ ਇਹ ਚੈੱਕ ਕਰਨਾ ਚਾਹੀਦਾ ਵਾ।
4: ਠੀਕ ਹੈ ਜੀ, ਜਿਵੇਂ ਹਾਈ ਦੇ ਵੀ ਨੁਕਸਾਨ ਹੈਗੇ ਤੇ ਲੋ ਦੇ ਵੀ ਨੁਕਸਾਨ ਹੈਗੇ?
5: ਹਾਂਜੀ, ਜੇ ਤੁਹਾਡਾ ਬਾਹਲਾ ਲੋ ਹੈ, ਮੰਨ ਲਓ ਜੇ ਤੁਸੀਂ ਜਵਾਕ ਆ ਤੁਹਾਡੀ ਉਮਰ ਛੋਟੀ ਆ, ਹੈ ਨਾ, ਉਹਦੇ ਲਈ ਤਾਂ ਮੰਨਿਆ ਜਾਂਦਾ ਸਮ ਹੈ ਨਾ ਵੀ ਚਲੋ ਲੋ ਨੋਰਮਲ ਆ, ਪਰ ਜੇ ਤੁਹਾਡੀ ਉਮਰ ਵੱਧ ਆ ਅਤੇ ਤੁਹਾਡੇ ਕੋਲ ਹੋਰ ਵੀ ਬਿਮਾਰੀਆਂ ਵਾ, ਸ਼ਾਇਦ ਤੁਹਾਨੂੰ ਉਸ ਬਾਰੇ ਨਹੀਂ ਪਤਾ ਹੋਊਗਾ, ਤੁਸੀਂ ਉਹ ਚੈੱਕ ਕਰਾਉਣਾ ਚਾਹੀਦਾ ਵਾ।
4: ਠੀਕ ਹੈ ਜੀ, ਅਤੇ ਅਕਸਰ ਜਿਹੜੀਆਂ ਮਸ਼ੀਨਾਂ ਘਰਾਂ 'ਚ ਹੁੰਦੀਆਂ ਹੈ ਉਹ ਵਧੀਆ ਹੁੰਦੀਆਂ ਜਾਂ ਜਿਹੜੀਆਂ ਡਾਕਟਰਾਂ ਕੋਲ ਪਈਆਂ ਜਾਂ ਫਾਰਮੇਸੀਸ ਕੋਲ ਪਈਆਂ ਹੋਈਆਂ ਉਹੀ ਵਧੀਆ ਹੁੰਦੀਆਂ? ਨਾਲੇ ਕਈ ਲੋਕਾਂ ਨੂੰ ਬੜਾ ਫੋਬੀਆ ਜਾਂ ਹੁੰਦਾ ਘਰ ਬੈਠੇ ਚਲੋ ਵਿਹਲੇ ਬੈਠੇ ਹਾਂ ਬਲੱਡ ਪ੍ਰੈਸ਼ਰ ਦੇਖ ਲਈਏ, ਤਾਂ ਉਹਦੇ ਨਾਲ ਵੀ ਹੋ ਸਕਦਾ ਟੈਂਸ਼ਨ ਹੋਰ ਵੱਧ ਜਾਂਦੀ ਹੋਵੇ।
5: ਹਾਂਜੀ, ਜਿਹੜੀਆਂ ਆਮ ਘਰ ਹੁੰਦੀਆਂ ਮਸ਼ੀਨਾਂ, ਡਿਪੈਂਡ ਕਰਦੀਆਂ ਕਿਹੜੇ ਮਾਡਲ ਵਗੈਰਾ ਨੇ, ਵੈਸੇ ਤਾਂ ਠੀਕ ਨੇ ਉਹ ਰਫ ਐਸਟੀਮੇਟ ਤੁਹਾਨੂੰ ਦੱਸਦੀ ਆ, ਪਰ ਜਿਹੜੇ ਬਲੱਡ ਪ੍ਰੈਸ਼ਰ ਤੁਸੀਂ ਜਾ ਕੇ ਜੀ ਪੀ ਕੋਲ ਜਾਂਦੇ ਆ, ਫਾਰਮੇਸੀ ਕੋਲ ਜਾਂਦੇ ਆ, ਉਹਨਾਂ ਕੋਲ ਹੈ ਨਾ ਵਧੀਆ ਹੁੰਦੀਆਂ ਵਾ ਮਸ਼ੀਨਾਂ, ਉਹ ਰਿਲਾਇਬਲ ਹੁੰਦੀਆਂ ਵਾ। ਅਤੇ ਮੰਨ ਲਓ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਤੁਹਾਨੂੰ ਇੱਕ ਪਾਸੇ ਵੱਧ ਮਿਲਿਆ ਵਾ, ਜੇ ਤੁਸੀਂ ਆਪਦੀ ਜੀ ਪੀ ਕੋਲ ਜਾਂਦੇ ਆ ਵੱਧ ਮਿਲਿਆ ਵਾ, ਪਰ ਤੁਸੀਂ ਫਿਕਰ 'ਚ ਆ, ਸਾਡੇ ਕੋਲ ਉਹਦਾ ਵੀ ਹੱਲ ਹੁੰਦਾ ਵਾ ਵੀ ਤੁਸੀਂ 24 ਘੰਟੇ ਲਈ ਮੋਨੀਟਰ ਕਰਦੇ ਹਾਂ, ਤੁਹਾਨੂੰ ਕਨੈਕਟ ਕਰਕੇ ਦੇਖਦੇ ਆ ਜਿਵੇਂ ਤੁਸੀਂ ਚੱਲਦੇ ਫਿਰਦੇ ਆ, ਫਿਰ ਉਹਨਾਂ ਦਾ ਤੁਹਾਡੀ ਐਵਰੇਜ ਵਗੈਰਾ ਦੇਖਦੇ ਆ ਵੀ ਤੁਹਾਡਾ ਕਦੋਂ ਵੱਧਦਾ ਕਦੋਂ ਘੱਟਦਾ ਵਾ। ਸੋ ਇਹਦਾ ਵੀ ਹੁੰਦਾ, ਕਦੇ ਕਦੇ ਸਾਡੇ ਕੋਲ ਮਰੀਜ਼ ਆਉਂਦੇ ਆ ਵੀ ਉਹਨਾਂ ਨੂੰ ਫਿਕਰ ਹੁੰਦਾ, ਡਾਕਟਰ ਨੂੰ ਹੀ ਦੇਖ ਕੇ ਸਾਨੂੰ ਹੀ ਦੇਖ ਕੇ ਘਬਰਾਉਣ ਲੱਗ ਜਾਂਦੇ ਆ। ਸਰ ਉਹਨਾਂ ਨੂੰ ਵਾਈਟ ਕੋਟ ਸਿੰਡਰੋਮ ਕਹਿੰਦੇ ਆ ਵੀ ਜਦੋਂ ਚਿੱਟਾ ਸਫੇਦ ਜਦੋਂ ਅਸੀਂ ਕੰਮ ਕਰਦੇ ਹਾਂ ਵੀ ਉਹ ਦੇਖ ਕੇ ਵੱਧ ਜਾਂਦਾ। ਸੋ ਇਹ ਹੁੰਦਾ ਵਾ, ਸਮਝ ਸਾਨੂੰ ਵੀ ਸਮਝ ਲੱਗਦੀ ਹੈ ਚੀਜ਼, ਪਰ ਇਹਦੇ ਹੱਲ ਹੁੰਦੇ ਆ ਇਨਵੈਸਟੀਗੇਟ ਕਰਨ ਲਈ।
4: ਅਤੇ ਇਹਦੇ ਕਰਕੇ ਕੰਪਲੀਕੇਸ਼ਨਸ ਕਿਹੋ ਜਿਹੀਆਂ ਆ ਸਕਦੀਆਂ ਜੇ ਅਸੀਂ ਇਗਨੋਰ ਕਰ ਦਈਏ ਇਹਨਾਂ ਨੂੰ?
5: ਬਹੁਤ ਬਹੁਤ ਮਾੜੀਆਂ ਆਉਂਦੀਆਂ ਵਾ, ਹੈ ਨਾ, ਇਹਦੇ

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
4: ਪਾਸਾ ਦੇ ਵੀ ਤੁਹਾਨੂੰ ਜਿਹੜੀ ਭੁੱਲ ਚੁੱਕ ਦੀ ਬਿਮਾਰੀ ਹੁੰਦੀ ਹੈ, ਡਿਮੈਂਸ਼ੀਆ ਹੁੰਦੀ ਹੈ, ਉਹਦਾ ਵੀ ਬਹੁਤ ਵੱਡਾ ਰਿਸਕ ਫੈਕਟਰ ਹੁੰਦਾ ਵਾ। ਸੋ ਇਹਦੇ ਬਹੁਤ ਰਿਸਕ ਸਾਰੇ ਅੰਗਾਂ ਤੇ ਪੈ ਸਕਦਾ ਵਾ।
5: ਸੋ ਜਿਵੇਂ ਕਿਸੇ ਨੇ ਗਾਇਆ ਸੀ ਕਿ ਦਿਲ ਦਾ ਮਾਮਲਾ ਹੈ, ਇਹ ਦਿਲ ਦਾ ਮਾਮਲਾ ਕਾਫੀ ਸੈਂਸਿਟਿਵ ਹੈਗਾ।
4: ਹਾਂਜੀ ਹਾਂਜੀ।

0: You know what they say, four wheels move the body, but two wheels move the soul.
1: Poetry, mate.
0: But don't think my motorcycle or my soul will be moving anytime soon. Got a flat tire.
1: Ah, that's all right. You ride with Geico Motorcycle Insurance and got their 24/7 emergency roadside service. They'll get you back on the road.
0: Ah, beautiful saying. You come up with that?
1: It's not a saying. It's a Geico motorcycle policy.
0: Tomato, tomato.
2: It feels good to ride with help. It feels good to Geico. Emergency roadside service is optional coverage.
3: Tarkini del di tarkini vadni chaida tonu pisina na chaida te tu si exercise karo ab di vardish vedao.
4: E turu vi tu si like a walking hagi a brisk honi chaidi.
3: Hanji.
4: Acha.
3: Hanji. Jese tu si tonu pisina ave.
4: Okay.
3: Eni hagi vi tu si ram nal cholde. Bi thodi thoda strain hove.
4: Mele jani kumna.
3: Hanji. Tu si jirur ome hai na exercise karo. Tu si noon katao. ਵਧੀਆ ਖਾਣਾ ਖਾਓ ਜਿਵੇਂ ਆਪਾਂ ਸਾਰੇ ਸੋਚਦੇ ਆਪਾਂ ਬਹੁਤ ਵਧੀਆ ਖਾਣਾ ਖਾਂਦੇ ਹਾਂ ਪਰ ਆਪਾਂ ਨੂੰ ਕਦੇ ਕਦੇ ਦੇਖਣਾ ਪੈਂਦਾ ਵਾ ਵੀ ਆਪਾਂ ਅਸਲ 'ਚ ਕੀ ਖਾਂਦੇ ਹਾਂ ਆਪਾਂ ਬਾਹਰਲਾ ਖਾਣਾ ਖਾਂਦੇ ਹਾਂ ਤਲੀਆਂ ਹੋਈਆਂ ਚੀਜ਼ਾਂ ਖਾਂਦੇ ਹਾਂ ਜ਼ਿਆਦਾ ਨੂਨ ਜ਼ਿਆਦਾ ਖਾ ਕੇ ਆਪਾਂ ਨੂੰ ਪਤਾ ਵੀ ਆਪਣੇ ਉੱਤੇ ਮਾੜਾ ਅਸਰ ਹੈਗਾ ਇਹਦਾ ਜੇ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਤੁਹਾਡਾ ਭਾਰ ਵੀ ਨਾਲ ਦੀ ਨਾਲ ਘਟਣ ਲੱਗ ਜਾਂਦਾ ਸੋ ਤੁਹਾਡਾ ਜਿਹੜਾ ਮੋਟਾਪਾ ਵਾ ਉਹ ਘੱਟਦਾ ਵਾ ਉਹਦੇ ਘਟਣ ਨਾਲ ਵੀ ਤੁਹਾਨੂੰ ਇਹਦਾ ਫਾਇਦਾ ਬਹੁਤ ਹੈ ਵੀ ਤੁਹਾਡਾ ਬਲੱਡ ਪ੍ਰੈਸ਼ਰ ਘਟਣ ਲੱਗ ਜਾਂਦਾ ਵਾ ਜੇ ਇਹ ਨਹੀਂ ਹੋਇਆ ਫਿਰ ਆਪਾਂ ਨੂੰ ਸੋਚਣਾ ਪੈਂਦਾ ਵਾ ਦਵਾਈਆਂ ਲਾਉਣ ਲਈ
4: ਅੱਛਾ
3: ਫਿਰ ਜੇ ਤੁਸੀਂ ਦਵਾਈਆਂ 'ਤੇ ਲੱਗਦੇ ਆ ਆਪਣੇ ਕੋਲ ਦਵਾਈਆਂ ਬਹੁਤ ਨੇ ਜੀ ਪੀ ਜਿਹੜੇ ਆਪਣੇ ਲਈ ਸ਼ੁਰੂਆਤ ਕਰਦੇ ਆ ਅਤੇ ਉਹ ਜਿਹੜਾ ਜੀ ਪੀ ਸ਼ੁਰੂਆਤ ਕਰਦੇ ਆ ਉਹ ਵਧੀਆ ਦਵਾਈਆਂ ਹੁੰਦੀਆਂ ਵਾ ਵੀ ਆਪਣੇ ਜਿਹੜਾ ਦਿਲ ਆ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਵਾ ਉਹਦੇ 'ਤੇ ਸਟ੍ਰੇਨ ਆਉਂਦੀ ਆ ਆਪਣੇ ਕੋਲ ਇਹ ਜਿਹੀਆਂ ਦਵਾਈਆਂ ਹੁੰਦੀਆਂ ਵਾ ਵੀ ਜਿਹੜਾ ਸਟ੍ਰੇਨ ਦੇ ਨਾਲ ਆਪਣਾ ਹਾਰਟ ਬਦਲੀ ਕਰਦਾ ਵਾ ਉਹਨੂੰ ਕੋਪ ਕਰਨ ਲਈ ਉਹ ਰੀਮੋਡਲਿੰਗ ਲਈ ਉਹ ਅਸਿਸਟ ਕਰਦਾ ਹੈਲਪ ਉਹਨੂੰ ਮਦਦ ਕਰਦਾ ਵਾ ਵੀ ਉਹ ਮਾੜੇ ਅਸਰ ਨਾ ਪੈਣ ਸੋ ਆਪਣੇ ਕੋਲ ਕ੍ਰਾਈਟੀਰੀਆ ਹੁੰਦਾ ਵਾ ਵੀ ਆਹ ਜੇ ਤੁਹਾਡਾ ਬਲੱਡ ਪ੍ਰੈਸ਼ਰ ਹੈ ਵੱਧਦਾ ਤੁਸੀਂ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰਕੇ ਨਹੀਂ ਤੁਹਾਡਾ ਵਧਿਆ ਨਹੀਂ ਘਟਿਆ ਫਿਰ ਅਸੀਂ ਦਵਾਈਆਂ 'ਤੇ ਲਾਉਂਗੇ ਫਿਰ ਤੁਹਾਨੂੰ ਮੋਨੀਟਰ ਕਰਦੇ ਆ ਵੀ ਦਵਾਈ ਲੱਗ ਕੇ ਤੁਹਾਡੇ ਕਿਸੇ ਹੋਰ ਚੀਜ਼ 'ਤੇ ਤਾਂ ਨਹੀਂ ਮਾੜਾ ਅਸਰ ਪਿਆ ਤੁਸੀਂ ਵਧੀਆ ਤੁਹਾਨੂੰ ਮਹਿਸੂਸ ਹੁੰਦਾ ਵਾ ਉਹ ਖਾ ਕੇ ਤੁਹਾਡਾ ਬਲੱਡ ਪ੍ਰੈਸ਼ਰ ਘੱਟਦਾ ਵਾ ਕਿ ਨਹੀਂ ਜੇ ਨਹੀਂ ਘੱਟਦਾ ਫਿਰ ਤੁਸੀਂ ਹੋਰ ਦਵਾਈਆਂ ਲਾ ਸਕਦੇ
4: ਪੋਟੈਂਸੀ ਵਗੈਰਾ ਇੰਕਰੀਜ਼ ਕਰ ਸਕਦੇ ਆ ਉਹਨਾਂ ਦੀ
3: ਹਾਂਜੀ
4: ਤੇ ਜਿਵੇਂ ਤੁਸੀਂ ਦੱਸਿਆ ਸੀ ਕਿ ਕੋਲੈਸਟਰੋਲ ਹੋਵੇ ਜਾਂ ਡਾਇਬੀਟੀਜ਼ ਹੋਵੇ ਜਾਂ ਥਾਇਰੋਇਡ ਹੋਵੇ ਉਹਦਾ ਵੀ ਹਾਰਟ ਦੇ ਉੱਤੇ ਅਸਰ ਪੈਂਦਾ ਹੈ
3: ਹਾਂਜੀ
4: ਅਸੀਂ ਜੇ ਉਸ ਚੀਜ਼ ਦੀ ਹੀ ਦਵਾਈ ਲੈ ਲਈਏ ਪ੍ਰੋਪਰ ਉਹਨੂੰ ਟ੍ਰੀਟ ਕਰ ਲਈਏ ਮੰਨ ਲਓ ਡਾਇਬੀਟੀਜ਼ ਨੂੰ ਟ੍ਰੀਟ ਕਰਦੇ ਹਾਂ ਤਾਂ ਹਾਰਟ ਆਟੋਮੈਟਿਕਲੀ ਹੀ ਟ੍ਰੀਟ ਹੋ ਜਾਂਦਾ
3: ਹਾਂਜੀ ਜਿਹੜੇ ਇਹਨਾਂ ਦੇ ਰਿਸਕ ਫੈਕਟਰਸ ਆ ਤੁਸੀਂ ਜਿਹਨਾਂ ਤੋਂ ਚੀਜ਼ਾਂ ਤੋਂ ਵੀ ਤੁਹਾਨੂੰ ਆਹ ਬਿਮਾਰੀ ਹੋਈ ਆ ਹੈ ਨਾ ਉਹ ਜੇ ਤੁਸੀਂ ਉਹਨੂੰ ਵੀ ਟ੍ਰੀਟ ਕਰਨ ਲੱਗ ਜਾਓ ਉਹ ਵੀ ਮਦਦ ਕਰੂਗਾ ਫਿਰ ਆਪ ਤੁਹਾਡਾ ਬਲੱਡ ਪ੍ਰੈਸ਼ਰ ਲੋਅਰ ਘੱਟ ਹੋਣ ਲੱਗ ਜਾਂਦਾ ਵਾ
4: ਜੀ ਇੱਕ ਹੋਰ ਗੱਲ ਹੈਗੀ ਹੈ ਵੀ ਜਦੋਂ ਅਸੀਂ ਮੰਨ ਲਓ ਮੈਂ ਵੀ ਜਿਵੇਂ ਯੰਗ ਸੀਗੇ ਅਸੀਂ ਬਹੁਤ ਜ਼ਿਆਦਾ ਤਾਂ ਲੱਕੜ ਹਜਮ ਪੱਥਰ ਹਜਮ ਜੋ ਮਰਜ਼ੀ ਖਾ ਜਾਂਦੇ ਸੀ ਜਿੰਨੀਆਂ ਰੋਟੀਆਂ ਪਈਆਂ ਸਾਰੀਆਂ ਖਾ ਜਾਂਦੇ ਸੀਗੇ ਪਰ ਹੁਣ ਜਾ ਕੇ ਲੱਗਦਾ ਕਿ ਸਾਨੂੰ ਆਪਣੀ ਡਾਇਟ ਬਹੁਤ ਜ਼ਿਆਦਾ ਮੈਨੇਜ ਕਰਨੀ ਪੈਂਦੀ ਹੈ ਇਹ ਕੀ ਕਾਰਨ ਹੈਗਾ ਇੱਕ ਖਾਸ ਉਮਰ 'ਤੇ ਜਾ ਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਹੀ ਜ਼ਹਿਰ ਕਿਉਂ ਲੱਗਣਾ ਪੈਂਦੀਆਂ
3: ਇਹ ਬਿਕੋਜ਼ ਜਿਵੇਂ ਜਿਵੇਂ ਆਪਣੀ ਬੋਡੀ ਮੈਚਿਓਰ ਹੁੰਦੀ ਆ ਉਵੇਂ ਤੁਸੀਂ ਨਹੀਂ ਤੁਹਾਡਾ ਟੋਲਰੇਟ ਨਹੀਂ ਹੁੰਦਾ ਵਾ ਜਿਵੇਂ ਹੁਣ ਆਪਾਂ ਕਹਿ ਲਈਏ ਵੀ ਜਦੋਂ ਆਪਣੀ ਈਟਿੰਗ ਹੈਬਿਟਸ ਸੀਗੀਆਂ ਆਪਣੀ ਜਨਰੇਸ਼ਨਲ ਆ ਹੈ ਨਾ ਆਪਣੇ ਪੁਰਾਣਿਆਂ 'ਤੇ ਜਾਂਦਾ ਵਾ ਜਿਵੇਂ ਮੇਰੀ ਮੰਮੀ ਕਹਿੰਦੇ ਹੁੰਦੇ ਆ ਵੀ ਤੁਹਾਡਾ ਨਾਨਾ ਜੀ ਆਹ ਕਰਦਾ ਹੁੰਦਾ ਸੀ ਇੰਨੀ ਖੇਤੀ ਕਰਦੇ ਸੀ ਉਹ ਇੰਨਾ ਗੁੜ ਖਾ ਲੈਂਦੇ ਸੀ ਉਹ ਇੰਨਾ ਘਿਓ ਖਾਂਦੇ ਸੀ ਪਰ ਉਹ ਕੰਮ ਵੀ ਓਨਾ
4: ਕਰਦੇ ਸੀ
3: ਹਾਂਜੀ ਆਪਾਂ ਹੁਣ ਵੈਸਟਰਨ ਸੋਸਾਇਟੀ 'ਚ ਰਹਿ ਕੇ ਆਪਾਂ ਨੂੰ ਬਹੁਤ ਐਸ਼ ਮਿਲੀ ਹੋਈ ਆ ਆਪਾਂ ਉਵੇਂ ਨਹੀਂ ਕੰਮ ਕਰਦੇ ਆਪਣਾ ਉਵੇਂ ਕੈਲਰੀਜ਼ ਬਰਨ ਨਹੀਂ ਹੁੰਦੀਆਂ ਅਤੇ ਉਹ ਆਪਣੇ 'ਤੇ ਅਸਰ ਨਹੀਂ ਹੁੰਦਾ ਜਿਵੇਂ ਆਪਣੇ ਪਹਿਲੇ ਬਜ਼ੁਰਗਾਂ ਨੂੰ ਹੁੰਦਾ ਸੀ ਇਹਦੇ ਵਿੱਚ ਇਹ ਵੀ ਹੁੰਦਾ ਵਾ ਵੀ ਆਪਣੇ ਜੈਨੇਟਿਕਸ ਜਿਹੜੇ ਆ ਉਹ ਬਦਲੀ ਕਰਨ ਚੁੱਕੇ ਆਪਣੇ ਆਪਣੀ ਅਨਫੋਰਚੁਨੇਟਲੀ ਜੀਨਸ ਵੱਲੋਂ ਵੀ ਆਪਣੇ ਕੋਲ ਰਿਸਕ ਫੈਕਟਰਸ ਆ ਚੁੱਕੇ ਆ
4: ਜਨਰੇਸ਼ਨ ਟੂ ਜਨਰੇਸ਼ਨ ਉਹ ਵੀ ਵੱਧ ਗਏ
3: ਹਾਂਜੀ ਬਿਕੋਜ਼ ਜੇ ਆਪਣੇ ਪੜਦਾਦੇ ਕੋਲ ਡਾਇਬੀਟੀ ਸੀ ਆਪਣੇ ਕੋਲ ਵੀ ਹੋ ਸਕਦਾ ਆ ਇਹ ਵੀ ਇੱਕ ਫੈਕਟਰ ਆ ਜਾਂਦਾ ਉੱਪਰੋਂ ਦੀ ਜਿਹੜੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ ਇਹਦਾ ਬਹੁਤ ਵੱਡਾ ਰਿਸਕ ਫੈਕਟਰ ਆ ਇਹ ਚੀਜ਼ਾਂ ਨੂੰ ਡਿਵੈਲਪ ਹੋਣ ਦਾ ਗੋਰਿਆਂ ਦੇ ਵੱਲੋਂ ਆਪਾਂ ਨੂੰ ਵੱਧ ਆ
4: ਕਿਉਂਕਿ ਸਾਡਾ ਫੂਡ ਵੀ ਇਹੋ ਜਿਹਾ ਹੈਗਾ ਹਰ ਵੇਲੇ ਪਰੌਂਠੇ ਖਾਣੇ ਤਲੀਆਂ ਚੀਜ਼ਾਂ ਘਿਓ ਪਾ ਕੇ ਜੇ ਉਹ ਤੇ ਮਸਾਲੇਦਾਰ ਹੋਣਾ ਚਾਹੀਦਾ ਤਾਂ ਹੀ ਸਵਾਦ ਆਉਂਦਾ
3: ਹਾਂਜੀ
4: ਜੀ ਤੇ ਤੁਸੀਂ ਚਲਦੇ ਚਲਦੇ ਕੋਈ ਵੀ ਸੁਨੇਹਾ ਦੇਣਾ ਚਾਹੋ ਸਾਡੀ ਪੰਜਾਬੀ ਭਾਈਚਾਰੇ ਨੂੰ ਤਾਂ ਬਹੁਤ ਜ਼ਰੂਰੀ ਹੋਏਗਾ ਬਹੁਤ ਚੰਗਾ ਹੋਏਗਾ ਜੀ ਵੈਲਕਮ ਕਰਾਂਗੇ ਅਸੀਂ ਪਰ ਜਿਵੇਂ ਅਕਸਰ ਸਾਡੇ ਕਮਿਊਨਿਟੀ ਵਿੱਚੋਂ ਵੀ ਲੋਕ ਜਦੋਂ ਡਾਕਟਰ ਕੋਲ ਜਾਂਦੇ ਆ ਜਾਂ ਟੈਸਟ ਕਰਾਉਣ ਜਾਂਦੇ ਆ ਟੈਸਟ ਕਰਾ ਕੇ ਰਿਜ਼ਲਟ ਆ ਜਾਂਦੇ ਆ ਉਹ ਸਾਰੇ ਨੋਰਮਲ ਨੋਰਮਲ ਨੋਰਮਲ ਆ ਜਾਂਦੇ ਤਾਂ ਕਹਿੰਦੇ ਲੈ ਐਵੇਂ ਗਏ

0: ਟਾਈਮ ਹੀ ਵੇਸਟ ਕੀਤਾ। ਉਹ ਖੁਸ਼ ਨਹੀਂ ਹੁੰਦੇ ਕਿ ਭਾਈ ਸਾਡਾ ਸਾਰਾ ਠੀਕ ਆਇਆ ਅਤੇ ਸਮੇਂ 'ਤੇ ਚੈੱਕਅਪ ਵੀ ਹੋ ਗਿਆ।
1: ਹਾਂਜੀ
0: ਜੀ, ਕੀ ਕਹਿਣਾ ਚਾਹੋਗੇ ਪੰਜਾਬੀ ਭਾਈਚਾਰੇ ਨੂੰ ਵੀ ਚੈੱਕਅਪ ਵਗੈਰਾ ਕਿਉਂ ਜ਼ਰੂਰੀ ਹੈਗੇ ਆ?
1: ਬਹੁਤ ਜ਼ਰੂਰੀ ਆ ਇਹ, ਬਿਕੋਜ਼ ਆਪਾਂ ਨੂੰ ਫਿਰ ਪਤਾ ਲੱਗੂਗਾ, ਆਪਾਂ ਨੂੰ ਸਮਝ ਲੱਗੂਗੀ ਵੀ ਤੁਹਾਡੇ ਸਰੀਰ ਨਾਲ ਕੀ ਹੁੰਦਾ। ਕਦੇ ਕਦੇ ਤੁਸੀਂ ਚੈੱਕਅਪ ਕਰਦੇ ਆ, ਤੁਸੀਂ ਚਲੋ ਠੀਕ ਆ, ਤੁਹਾਡੇ ਨੰਬਰ ਠੀਕ ਆ ਗਏ, ਬਾਈ ਚਾਂਸ ਤੁਹਾਨੂੰ ਕੋਈ ਬਾਅਦ 'ਚ ਬਿਮਾਰੀ ਹੋਊਗੀ, ਕੁਛ ਹੋਊਗਾ, ਤੁਹਾਨੂੰ ਪਤਾ ਤਾਂ ਹੋਊਗਾ ਵੀ ਨਾ ਵੀ ਇਸ ਸਾਲ ਦੇ ਵਿੱਚ ਮੈਂ ਠੀਕ ਸੀ, ਇਸ ਤੋਂ ਬਾਅਦ ਮੈਨੂੰ ਕੀ ਪ੍ਰੋਬਲਮਾਂ ਪੈਣ ਲੱਗ ਗਈਆਂ। ਤੁਸੀਂ ਫਿਰ ਟ੍ਰੈਂਡ ਵੀ ਦੇਖ ਸਕਦੇ ਹਾਂ ਵੀ ਕਿਵੇਂ ਕਿਵੇਂ, ਜਿਵੇਂ ਤੁਹਾਡੀ ਉਮਰ ਵੱਧਦੀ ਗਈ ਆ ਕਿਵੇਂ ਤੁਹਾਡੇ ਰਿਜ਼ਲਟਸ ਆਉਂਦੇ ਰਹੇ ਆ। ਅਤੇ ਜਦੋਂ ਚੰਗੀ ਖਬਰ ਮਿਲਦੀਆਂ ਨਾ, ਆਪਾਂ ਨੂੰ ਖੁਸ਼ ਬਹੁਤ ਹੋਣਾ ਚਾਹੀਦਾ ਵਾ ਇਹ ਚੀਜ਼ ਤੋਂ, ਹੈ ਨਾ। ਅਤੇ ਆਪਾਂ ਜੇ ਤੁਸੀਂ ਇੰਗੇਜ ਹੋਵੋਗੇ ਹੈਲਥ ਕੇਅਰ ਸਰਵਿਸਿਜ਼ ਨਾਲ, ਤੁਸੀਂ ਸਮਝੋਗੇ ਵੀ ਇਹ ਸਰਵਿਸਿਜ਼ ਐਗਜ਼ਿਸਟ ਹੁੰਦੀਆਂ, ਇਹਦੇ ਵਿੱਚ ਕੀ ਆਪਾਂ ਨੂੰ ਅੱਗੇ ਲਈ, ਮੈਂ ਜੇ ਅਸੀਂ ਬਿਮਾਰ ਹੋ ਗਏ ਅਸੀਂ ਆਹ ਡਾਕਟਰ ਕੋਲ ਜਾ ਸਕਦੇ ਹਾਂ, ਤੁਹਾਡੇ GP ਦੇ ਨਾਲ ਤੁਹਾਡੀ ਉਹ ਜਿਵੇਂ ਕਹਿ ਦਿੰਦੇ ਰਿਸ਼ਤੇਦਾਰੀ ਬਣਨ ਲੱਗ ਜਾਂਦੀ ਆ, ਅਤੇ ਤੁਸੀਂ ਉਹਨਾਂ ਨਾਲ ਟਰੱਸਟ ਕਰਦੇ ਹਾਂ। ਫਿਰ ਤੁਸੀਂ ਜਦੋਂ ਤੁਸੀਂ ਜਾਓਗੇ ਉਹ ਤੁਹਾਨੂੰ ਸਮਝੋਗੇ ਐਜ਼ ਐਨ ਇੰਡੀਵਿਜੂਅਲ ਵੀ ਤੁਸੀਂ ਤੁਹਾਡੇ ਕੋਲ ਕੀ ਰਿਸਕ ਫੈਕਟਰਸ ਆ, ਤੁਹਾਡੇ ਕੋਲ ਅੱਗੇ ਲਈ ਕੀ ਆਪਾਂ ਤੁਹਾਡੇ ਲਈ ਸੋਚਣਾ ਵਾ।
0: ਜੀ ਬਹੁਤ ਵਧੀਆ ਸੁਨੇਹਾ ਤੁਸੀਂ ਦਿੱਤਾ ਜੀ ਕਿ ਆਪਣੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਪੈਣਾ, ਅਤੇ ਅਸੀਂ ਬੜੀ ਵਧੀਆ ਕੰਟਰੀ 'ਚ ਬੈਠੇ ਹੋਏ ਹਾਂ, ਇੱਥੇ ਜਿਹੜੀਆਂ ਸਿਹਤ ਸੇਵਾਵਾਂ ਹੈਗੀਆਂ ਕਾਫੀ ਵਧੀਆ ਹੈਗੀਆਂ, ਉੱਚ ਪੱਧਰ ਦੀਆਂ ਹੈਗੀਆਂ, ਅਤੇ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ। ਡਾਕਟਰ ਮਨਦੀਪ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹਾਈਪਰਟੈਂਸ਼ਨ ਬਾਰੇ, ਹਾਈ ਬਲੱਡ ਪ੍ਰੈਸ਼ਰ ਬਾਰੇ, ਅਤੇ ਜ਼ਰੂਰ ਹੀ ਜਲਦੀ ਹੀ ਅਸੀਂ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਕਰਾਂਗੇ ਇੱਕ ਹੋਰ ਵਿਸ਼ੇ ਦੇ ਨਾਲ।
1: ਥੈਂਕ ਯੂ ਸੋ ਮੱਚ, ਥੈਂਕ ਯੂ ਤੁਸੀਂ ਮੈਨੂੰ ਇੱਥੇ ਅੱਜ ਬੁਲਾਇਆ, ਲੁਕਿੰਗ ਫੋਰਵਰਡ ਟੂ ਦ ਨੈਕਸਟ ਵਨ।
2: ਫੇਸਬੁੱਕ ਉਤੇ ਤਾਂ ਬਿਲਕੁਲ ਜਾਸ ਕਰਦੇ ਹਾਂ, ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ, ਇਹ ਸਾਰੀਆਂ ਜਾਣਕਾਰੀਆਂ ਤੁਸੀਂ ਇੰਟਰਵਿਊ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਵੀ ਸੁਣ ਸਕਦੇ ਹੋ ਔਰ ਡਾਊਨਲੋਡ ਵੀ ਕਰ ਸਕਦੇ ਹੋ ਫਿਰ ਸਾਡੀ ਵੈਬਸਾਈਟ 'ਤੇ ਜਾ ਕੇ। ਹੁਣ ਸਮਾਂ ਹੋ ਚੁੱਕਾ ਅਗਲੇ ਗਾਣੇ ਦਾ, ਆਓ ਸੁਣਦੇ ਹਾਂ ਰਣਜੀਤ ਬਾਵਾ ਦੀ ਆਵਾਜ਼ ਦੇ ਵਿੱਚ ਕੋਕਾ ਗਾਨੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।

0: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
1: SBS On Demand ਵਿੱਚ ਸੈਂਕੜੇ ਫਿਲਮਾਂ ਅਤੇ ਟੀਵੀ ਸ਼ੋਅ ਮੁਫਤ ਵਿੱਚ ਸਟ੍ਰੀਮ ਕਰਨ ਲਈ ਉਪਲਬਧ ਹਨ। ਅੱਜ ਹੀ SBS On Demand ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਉੱਤੇ ਜਾਓ। SBS Audio ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS Audio ਐਪ ਨੂੰ ਮੁਫਤ ਡਾਊਨਲੋਡ ਕਰੋ।
2: Want to enjoy the sights of South Asia whilst you listen to the sounds of SBS South Asian? We've got you. Watch SBS South Asian on SBS On Demand. It's your favorite radio channel in your language with great music from all over South Asia. But now, it's accompanied by stunning drone shots. Think mountain peaks.

0: city streets, beaches and bazaars. It's radio with a view. SBS South Asian, stream it on SBS On Demand.
1: SBS Kickoff.
2: A new music station celebrating football anthems from around the world.
3: It's time for Africa.
1: It's live now.
2: On DAB Radio, the SBS audio app.
3: We got the game.
1: Online and SBS On Demand.
4: SBS रेडियो ऐप नूं आज ही डाउनलोड करो ते अपने पसंदीदा प्रोग्रामां दा आनंद माणो। इस नूं ऐप स्टोर जां गूगल प्ले तों मुफ्त प्राप्त करो।
5: सो एक बार फिर तो स्वागत जी इस छोटी जी ब्रेक तो बाद SBS पंजाबी दे लाइव रेडियो प्रोग्राम दे विच मैं हाँ पुनीत नीगरा तो हाडे नाल समय पूछ रहा सी कि फीफा वास्ते एक्साइटेड हो ते केड़ी टीम नूं ओपनिंग मैच दे विच सपोर्ट कर रहे हो और लेट्स सी तुहाडा गैस सही जांदा है या फिर नहीं। मैक्सिको वर्सेस साउथ अफ्रीका सवेरे 5 बजे और SBS ऑन डिमांड दे उत्ते लाइव अते फ्री तुसीं स्ट्रीम कर सकते हो फीफा वर्ल्ड कप। आओ अगे वधदियां ते पेट्रोल अते डीजल दीआं कीमतां दे विच अनिश्चितता जी आ रही है, वधणगियां घटणगियां, स्ट्रेट ऑफ हॉर्मोज फिर तो बंद हो गया है, फिर तो लड़ाई शुरू हो गई है। सो अजिहे दे विच ऑस्ट्रेलिया दे विच ईवीज की लोकप्रियता तेजी नाल वध रही है। इस बारे ज़्यादा जानकारी लई आओ ऑस्ट्रेलिया एक्सप्लेन द एपीसोड सुनते हैं।
0: तुसी SBS पंजाबी दे नाल हो। होर जानकारियां प्राप्त करो sbs.com.au/punjabi उत्ते।
6: ਤੁਸੀਂ ਸੁਣ ਰਹੇ ਹੋ SBS ਪੰਜਾਬੀ ਅਤੇ ਮੈਂ ਹਾਂ MP ਸਿੰਘ। ਹਾਜ਼ਰੀਨ, ਕੀ ਤੁਸੀਂ ਈਂਧਨ ਦੀਆਂ ਕੀਮਤਾਂ ਵਿੱਚ ਹਾਲੀਆ ਅਸਥਿਰਤਾ ਅਤੇ ਭਵਿੱਖ ਵਿੱਚ ਵਧਣ ਵਾਲੀਆਂ ਕੀਮਤਾਂ ਦਾ ਅਸਰ ਮਹਿਸੂਸ ਕਰ ਰਹੇ ਹੋ ਅਤੇ ਇਲੈਕਟ੍ਰਿਕ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਸੀਂ ਇਕੱਲੇ ਨਹੀਂ ਹੋ। EVs ਦੀ ਵਿਕਰੀ ਵੱਧ ਰਹੀ ਹੈ ਅਤੇ ਸਰਕਾਰੀ ਪ੍ਰੋਤਸਾਹਨ ਵੀ ਇਸ ਬਦਲਾਅ ਨੂੰ ਤੇਜ਼ ਕਰ ਰਹੇ ਹਨ, ਪਰ ਆਸਟ੍ਰੇਲੀਆ ਦੇ ਡਰਾਈਵਰਾਂ ਲਈ ਇਹ ਤਬਦੀਲੀ ਕਿੰਨੀ ਕੁ ਵਿਹਾਰਕ ਹੈ ਜਾਣਦੇ ਹਾਂ ਅੱਜ ਦੀ ਇਸ ਆਸਟ੍ਰੇਲੀਆ ਐਕਸਪਲੇਨ ਦੇ ਐਪੀਸੋਡ ਦੇ ਵਿੱਚ। ਇਲੈਕਟ੍ਰਿਕ ਵਾਹਨ ਜਾਂ EVs ਈਂਧਨ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ ਚੜ੍ਹਾਅ ਕਾਰਨ ਤੇਜ਼ੀ ਨਾਲ ਲੋਕਪ੍ਰਿਯ ਹੋ ਰਹੇ ਹਨ। ਉਦਯੋਗਿਕ ਅੰਕੜਿਆਂ ਮੁਤਾਬਕ ਅਪ੍ਰੈਲ 2026 ਵਿੱਚ ਆਸਟ੍ਰੇਲੀਆ ਵਿੱਚ ਵਿਕਣ ਵਾਲੇ ਹਰ 6 ਵਾਹਨਾਂ ਵਿੱਚੋਂ ਲਗਭਗ ਇੱਕ ਇਲੈਕਟ੍ਰਿਕ ਵਹੀਕਲ ਸੀ। ਹੁਸੈਨ ਡੀਆ, ਜੋ ਸਵੇਨਬਰਨ ਯੂਨੀਵਰਸਿਟੀ ਆਫ ਟੈਕਨੋਲੋਜੀ ਵਿੱਚ ਟਰਾਂਸਪੋਰਟ ਟੈਕਨੋਲੋਜੀ ਐਂਡ ਸਸਟੇਨੇਬਿਲਟੀ ਦੇ ਪ੍ਰੋਫੈਸਰ ਹਨ, ਕਹਿੰਦੇ ਹਨ ਕਿ EVs ਵਿੱਚ ਸ਼ੁਰੂਆਤੀ ਨਿਵੇਸ਼ ਅਜੇ ਵੀ ਪੈਟਰੋਲ ਅਤੇ ਡੀਜ਼ਲ ਕਾਰਾਂ ਨਾਲੋਂ ਵੱਧ ਹੈ, ਹਾਲਾਂਕਿ ਵੱਧਦੀ ਮੰਗ ਅਤੇ ਵੱਧ ਚੋਣਾਂ ਕਾਰਨ ਕੀਮਤਾਂ ਵਿੱਚ ਕਮੀ ਆਈ ਹੈ।
7: We are starting to see more variety of models of different sizes and affordability levels. You know, 3-4 years ago, we would struggle to find an EV for less than $50,000. Nowadays, they're in the 30, mid-30 range. And with government incentives as well, they can be even cheaper. But there is that premium.
6: ਦੋਸਤੋ, EV ਖਰੀਦਣ ਸਮੇਂ ਉਪਲਬਧ ਪ੍ਰੋਤਸਾਹਨਾਂ ਬਾਰੇ ਜਾਣਨ ਲਈ ਆਪਣੇ ਰਾਜ ਜਾਂ ਖੇਤਰੀ ਸਰਕਾਰ ਨਾਲ ਸੰਪਰਕ ਕਰੋ। ਜਿਹੜੇ ਕਰਮਚਾਰੀ ਸੈਲਰੀ ਪੈਕੇਜਿੰਗ ਅਰੇਂਜਮੈਂਟਸ ਅਧੀਨ ਕੰਮ ਕਰਦੇ ਹਨ, ਉਹ EV ਲੀਜ਼ਿੰਗ ਉੱਤੇ ਟੈਕਸ ਛੋਟ ਦਾ ਲਾਭ ਵੀ ਲੈ ਸਕਦੇ ਹਨ। ਰਾਇਲ ਆਟੋਮੋਬਾਈਲ ਕਲੱਬ ਆਫ ਵੈਸਟਰਨ ਆਸਟ੍ਰੇਲੀਆ ਵਿੱਚ ਵਹੀਕਲਸ ਐਂਡ ਫਿਊਲ ਦੇ ਮੈਨੇਜਰ ਐਲੈਕਸ ਫੋਰੈਸਟ ਇਸ ਦੀ ਵਿਆਖਿਆ ਕੁਝ ਇਸ ਤਰ੍ਹਾਂ ਕਰਦੇ ਹਨ।
8: So if you have a novated lease, you can get a discount on the fringe benefits tax. So that can save you quite some thousands of dollars annually over, say, a 5-year lease period. And would leave it up to the consumers to go and see whether a novated lease would suit them.
6: Petrol ate diesel karan de mukable EVs nu chalaun da kharcha ghat hunda hai. Andaaza hai ke driver har saal eendan utte 70% tak ate servicing kharchyan utte 40% tak bachat kar sakde han, te professor Dia dasde han ke is da asal matlab ki hai.
7: Electricity is much cheaper than petrol per kilometer. We don't have to rely on importing it like we do with petrol. And EVs, because they are simpler mechanically, the servicing costs are also lower. So over time, those savings can add up and can offset the higher purchase price.
6: ਹਾਲਾਂਕਿ ਇਹ ਗੱਲ ਧਿਆਨ ਵਿੱਚ ਰੱਖੋ ਕਿ ਜਨਤਕ ਚਾਰਜਿੰਗ ਸਟੇਸ਼ਨ ਉੱਤੇ ਚਾਰਜ ਕਰਨ ਨਾਲ ਬੱਚਤ ਘੱਟ ਹੋ ਜਾਂਦੀ ਹੈ, ਕਿਉਂਕਿ ਉੱਥੇ ਪ੍ਰਤੀ ਕਿਲੋਵਾਟ ਆਵਰ ਬਿਜਲੀ ਦੀ ਕੀਮਤ ਘਰੇਲੂ ਚਾਰਜਿੰਗ ਨਾਲੋਂ ਵੱਧ ਹੁੰਦੀ ਹੈ। ਮੌਜੂਦਾ ਮਾਰਕੀਟ ਵਿੱਚ EVs ਦੀ ਡਰਾਈਵਿੰਗ

0: रेंज बारे की स्थिति है ये भी जानना जरूरी है।
1: The basic models can travel 400 to 500 kilometers on a single charge. Where they fall short is when you need to travel interstate, for example, in which case you need to plan your stops, especially in regional areas. There are thousands of kilometers without fast charger. That can be problematic.
0: ਜੇ ਤੁਸੀਂ ਕਿਸੇ ਅਪਾਰਟਮੈਂਟ ਵਿੱਚ ਰਹਿੰਦੇ ਹੋ ਤਾਂ ਡੈਡੀਕੇਟਿਡ ਈਵੀ ਚਾਰਜਰ ਲਗਾਉਣ ਲਈ ਤੁਹਾਨੂੰ ਆਪਣੇ ਸਟਾਟਾ ਮੈਨੇਜਮੈਂਟ ਬਾਡੀ ਦੀ ਮਨਜ਼ੂਰੀ ਲੈਣੀ ਪੈ ਸਕਦੀ ਹੈ। ਪਰ ਐਲੈਕਸ ਫੋਰੈਸਟ ਕਹਿੰਦੇ ਹਨ ਕਿ ਬਹੁਤ ਸਾਰੇ ਡਰਾਈਵਰਾਂ ਲਈ ਈਵੀ ਦੀ ਕੇਬਲ ਨੂੰ ਸਧਾਰਨ ਘਰੇਲੂ ਪਾਵਰ ਆਊਟਲੈਟ ਵਿੱਚ ਲਗਾਉਣਾ ਹੀ ਕਾਫੀ ਹੁੰਦਾ ਹੈ।
2: So if you have off-street parking and a power point in your garage or carport, you can definitely charge it using that power cable. And it tends to suit people who don't need to drive too far, so under 100 k's a day. But if you're having to drive much further daily, do long trips and use more battery power, you're going to need to replace that overnight and comfortably. And that's where a home charger does come into play.
0: ਕਿਉਂਕਿ ਆਸਟ੍ਰੇਲੀਆ ਵਿੱਚ ਈਵੀਜ਼ ਨੂੰ ਆਏ ਹੋਏ 20 ਸਾਲ ਤੋਂ ਵੀ ਘੱਟ ਦਾ ਸਮਾਂ ਹੋਇਆ ਹੈ, ਇਸ ਲਈ ਸੈਕਿੰਡ ਹੈਂਡ ਮਾਰਕੀਟ ਅਜੇ ਵੀ ਆਪਣੇ ਸ਼ੁਰੂਆਤੀ ਪੜਾਅ ਵਿੱਚ ਹੈ। ਫਿਰ ਵੀ ਪਿਛਲੇ ਕੁਝ ਮਹੀਨਿਆਂ ਦੌਰਾਨ ਵਰਤੇ ਹੋਏ ਈਵੀਜ਼ ਪ੍ਰਤੀ ਖਰੀਦਦਾਰਾਂ ਦਾ ਭਰੋਸਾ ਵਧਿਆ ਹੈ ਅਤੇ ਉਹਨਾਂ ਦੀ ਰੀਸੇਲ ਵੈਲਿਊ ਹੁਣ ਲਗਭਗ ਪੈਟਰੋਲ ਵਾਹਨਾਂ ਦੇ ਬਰਾਬਰ ਪਹੁੰਚ ਰਹੀ ਹੈ। ਅਤੇ ਦੋਸਤੋ, ਕਿਸੇ ਵੀ ਨਵੇਂ ਵਾਹਨ ਵਾਂਗ ਈਵੀ ਖਰੀਦਣ ਸਮੇਂ ਆਫਟਰ ਸੇਲ ਸਪੋਰਟ ਅਤੇ ਸਰਵਿਸਿੰਗ ਆਪਸ਼ਨਸ ਬਾਰੇ ਜਾਣਕਾਰੀ ਲੈਣੀ ਮਹੱਤਵਪੂਰਨ ਹੈ। ਸੰਭਾਵੀ ਈਵੀ ਖਰੀਦਦਾਰਾਂ ਨੂੰ ਬੈਟਰੀ ਵਾਰੰਟੀ ਦੀ ਵੀ ਜਾਂਚ ਕਰਨੀ ਚਾਹੀਦੀ ਹੈ। ਫੋਰੈਸਟ ਕਹਿੰਦੇ ਹਨ ਕਿ ਈਵੀ ਮਾਰਕੀਟ ਵਿੱਚ ਵੱਧਦੀ ਮੁਕਾਬਲੇਬਾਜ਼ੀ ਦਾ ਫਾਇਦਾ ਆਖਰਕਾਰ ਖਪਤਕਾਰਾਂ ਨੂੰ ਮਿਲ ਰਿਹਾ ਹੈ।
2: Fortunately for consumers, we have around sort of 60 or so brands in the market at the moment. So doing your research, not just car reviews, but finding out what people really think of what the ownership experience is like, making sure you know exactly what you're getting for the price that you want to pay and that it suits your needs as well.
0: Dosto, Australia Experience di ladi tehet Fuel in Focus da ਇਹ ਵਾਲਾ ਐਪੀਸੋਡ ਤੁਹਾਨੂੰ ਕਿਹੋ ਜਿਹਾ ਲੱਗਿਆ? ਜ਼ਰੂਰ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਿਓ। ਈਮੇਲ ਕਰ ਸਕਦੇ ਹੋ punjabi.program@sbs.com.au ਤੇ। ਮੈਨੂੰ MP ਸਿੰਘ ਨੂੰ ਦਿਓ ਇਜਾਜ਼ਤ, ਸੁਣਦੇ ਰਹੋ SBS ਪੰਜਾਬੀ।
3: ਸੋ ਕੀ ਤੁਹਾਡੇ ਕੋਲ ਵੀ EV ਹੈ ਜੀ? ਕਿ ਤੁਸੀਂ ਵੀ ਇਲੈਕਟ੍ਰਿਕ ਵਹੀਕਲ ਚਲਾਉਂਦੇ ਹੋ ਜਾਂ ਫਿਰ ਹਾਈਬ੍ਰਿਡ ਜਾਂ ਫਿਰ ਪੈਟਰੋਲ ਔਰ ਡੀਜ਼ਲ, ਇਹ ਵੀ ਦੱਸਿਓ ਜ਼ਰੂਰ। ਫਿਲਹਾਲ ਆਓ ਸੁਣਦੇ ਹਾਂ ਜੀ ਸਾਡਾ ਅਗਲਾ ਗਾਣਾ, ਪੈਂਡਾ ਉਮਰਾਂ ਦਾ।

ਸੋ ਸਾਨੂੰ ਇੱਧਰ ਅਮਰ ਜੀ ਦਾ ਮੈਸੇਜ ਆ ਚੁੱਕਾ ਹੈ, ਕਹਿ ਰਹੇ ਨੇ ਕੀ ਹਾਲ ਚਾਲ ਨੇ ਪੁਨੀਤ ਵੀਰੇ, ਬਹੁਤ ਵਧੀਆ ਸ਼ੋਅ ਐਜ਼ ਆਲਵੇਜ਼, ਇੰਜੋਏ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ। ਔਰ ਹੁਣ ਮੈਨੂੰ ਯਾਨੀ ਕਿ ਪੁਨੀਤ ਢੀਂਗਰਾ ਨੂੰ ਦਿਓ ਇਜਾਜ਼ਤ, ਜੁੜੇ ਰਹੋ ਅਤੇ ਸੁਣਦੇ ਰਹੋ SBS ਪੰਜਾਬੀ, ਔਰ ਖੁਸ਼ ਰਹੋ ਜੀ।